ਘਰ ਵਿੱਚ ਸੁੱਖ ਮਾਣਨ ਲਈ ਭੇਜਿਆ ਸੀ, ਪਰ ਅਸੀਂ ਨਾਮ ਦਾ ਸਵਾਦ ਛੱਡ ਕੇ ਰਸਾਂ ਕਸ਼ਾਂ ਵਿੱਚ ਫਸ ਗਏ, ਅਹੰਕਾਰ ਵਿੱਚ ਫਸ ਕੇ ਦੁੱਖ ਪਾਏ। ਇਹ ਦੁੱਖ ਤੇਰੇ ਭੇਜੇ ਹੋਏ ਨਹੀਂ, ਇਹ ਸਾਡੇ ਆਪਣੇ ਹੀ ਸਹੇੜੇ ਹੋਏ ਦੁੱਖ।

ਇਸ ਦਾ ਸਾਨੂੰ ਕੋਈ ਲਾਭ ਨਹੀਂ। ਤੇਰੀ ਕਿਰਪਾ ਜਿਨ੍ਹਾਂ ਤੇ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਿਫਤ ਸਲਾਹ ਕਰਦੇ ਹਨ, ਸ਼ੁਕਰਾਨਾ ਕਰਦੇ ਹਨ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤ੍ਰਿਗੜ ਜੂਨਾ ਵਿੱਚੋਂ ਕੱਢ ਕੇ ਸਾਨੂੰ ਸੋਹਣਾ ਮਨੁੱਛਾ ਜਨਮ ਬਖਸ਼ਿਸ਼ ਕੀਤਾ ਤੇ ਇਹ ਸਾਰੇ ਜਗਤ ਦੇ ਖੇਲ ਵਿਖਾਏ। ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਵੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਜਿਹਦੀ ਕਿਰਪਾ ਨਾਲ ਤੁਸੀਂ ਇਹ ਸਾਰਾ ਜਗਤ ਦਾ ਤਮਾਸ਼ਾ ਵੇਖ ਰਹੇ ਹੋ।

અનેક પાછા છા છા છા છા સંસાર તાર દે હોય જિથે જિથે ભી ગયે વડે તો વડે પાપી નું કિવેં તાર્યા જિવેં સજ્જન નું સંત બના દેતા ભૂમિએ ચોર નું સાધુ બના દેતા આપ હી નહીં અનેકા નું ગુરુ નાનક દે ચરના નાલ જોડન વાલા બના દેતા ਦੀਪਾਲਪੁਰ ਦੇ ਕੋੜੀ ਦੇ ਪਾਸ ਗਏ ਤਾਂ ਉਸ ਨੂੰ ਵੀ ਫਿਰ ਇਹੀ ਸ਼ੁਭ ਉਪਦੇਸ਼ ਦਿੱਤਾ ਭਾਈ ਜਿਸ ਵਾਹਿਗੁਰੂ ਨੇ ਤੈਨੂੰ ਸੋਹਣਾ ਇਹ ਮਨੁੱਛਾ ਜਨਮ ਬਖਸ਼ਿਆ ਸੀ ਅੱਖਾਂ ਨੱਕ ਕੰਨ ਮੂੰਹ ਆਰੋਗ ਕੰਚਨ ਵਰਗਾ ਸਰੀਰ ਦਿੱਤਾ ਸੀ ਜੇ ਤੂੰ ਸ਼ੁਕਰਾਨਾ ਕਰ ਦੋ ਜੇ ਤੂੰ ਉਸ ਦਾ ਸਿਮਰਨ ਕਰ ਦੋ ਤਾਂ ਅੱਜ ਤੇਰੀ ਇਹ ਹਾਲਤ ਨਾ ਹੁੰਦੀ ਬਚਪਨ ਖੇਡਾਂ ਵਿੱਚ ਜਵਾਨੀ ਵਿਕਾਰਾਂ ਵਿੱਚ ਤੈਂ ਬਤੀਤ ਕਰ ਦਿੱਤੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁੱਲ ਗਿਓ ਵਿਸਾਰ ਦਿੱਤਾ ਤੇ ਜਦੋਂ ਤੂੰ ਵਿਸਾਰਿਆ ਤਾਂ ਫਿਰ ਦੁੱਖਾਂ ਨੇ ਆ ਘੇਰਾ ਕੱਤਿਆ ਤੇ ਅੱਜ ਤੇਰੀ ਇਹ ਹਾਲਤ ਹੋ ਗਈ। ਯਾਦ ਰੱਖ ਜਿਸ ਤਰ੍ਹਾਂ ਹੁਣ ਤੇਰਾ ਸਰੀਰ ਕੋੜੀ ਹੈ ਨਾ ਤੈਨੂੰ ਕੋਈ ਨਾਲ ਨਹੀਂ ਬੈਠਣ ਦਿੰਦਾ ਸ਼ਹਿਰੋਂ ਬਾਹਰ ਕੱਢ ਦਿੱਤਾ ਲੋਕਾਂ ਨੇ ਤੈਨੂੰ ਜਦੋਂ ਤੂੰ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਂਗਾ ਆਤਮਾ ਤੇਰੀ ਕਲੰਕਿਤ ਹੋਈ ਹੋਵੇਗੀ ਦਰਗਾਹ ਵਿੱਚ ਵੀ ਤੈਨੂੰ ਕੋਈ ਕੋਲ ਨਾ ਬਹਿਣ ਦੇਵੇਗਾ ਕਿਉਂਕਿ ਕੋਲ ਉਹੀ ਬੈਠਦੇ ਹਨ ਜਿੰਨੀ ਤੇਰਾ ਨਾਮ ਧਿਆਇਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਸਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਵਣਾ ਕੀਤਾ ਸਿਮਰਨ ਕੀਤਾ ਇਸ ਲਈ ਉਹਨਾਂ ਦਾ ਹੀ ਆਉਣਾ ਸਫਲ ਹੋਇਆ।

ਜੋ ਸੰਸਾਰ ਤੇ ਆਇਆ ਉਸਨੇ ਇੱਕ ਦਿਨ ਚੱਲਣਾ ਹੈ। ਜਿਹੜਾ ਪੰਜ ਭੂਤਕ ਸਰੀਰ ਹੈ ਇੱਕ ਦਿਨ ਰਾਖ ਦੀ ਢੇਰੀ ਹੋਵੇਗਾ, ਪਿੱਛੋਂ ਰਾਤੀ ਸਦੜਾ। ਜਦੋਂ ਸਵਾਸਾਂ ਰੂਪੀ ਪੂੰਜੀ ਸਮਾਪਤ ਹੋ ਜਾਏਗੀ ਉਸ ਨੂੰ ਪਿੱਛੋਂ ਰਾਤ, ਰਾਤ ਬੀਤ ਜਾਂਦੀ ਹੈ ਨਾ। ਇਹ ਜੀਵਨ ਵੀ ਸਾਡੀ ਰਾਤਰੀ, ਰਾਤਰੀ ਦਾ ਜੀਵਨ ਹੈ। ਹਜ਼ੂਰ ਕਹਿੰਦੇ ਹਨ ਜਦੋਂ ਵੀ ਕਾਲ ਰੂਪੀ ਸੂਰਜ ਚੜੇਗਾ ਇਹ ਪੰਜ ਭੂਤਕ ਸਰੀਰ ਤਿਆਗਣਾ ਪਵੇਗਾ, ਪਰ ਗੱਲ ਉਹਨਾਂ ਦੀ ਬਣੇਗੀ ਜੋ ਨਾਮ ਖਸਮ ਕਾਲੇ ਪਿੱਛੋਂ ਰਾਤੀ ਸਦੜਾ। ਅਖੀਰ ਤੇ ਤਾਂ ਭਾਈ ਅਕਾਲ ਪੁਰਖ ਦਾ ਸੱਦਾ ਆਉਣਾ ਤੇ ਫਿਰ ਇਹ ਫੁਰਮਾਨ ਕਦੇ ਮੁੜ ਨਹੀਂ ਸਕਦਾ, ਸਰੀਰ ਛੱਡਣਾ ਪਵੇਗਾ। ਪਰ ਆਉਣਾ ਉਹਨਾਂ ਦਾ ਸਫਲ ਹੋਵੇਗਾ ਜੋ ਨਾਮ ਖਸਮ ਕਾਲੇ। ਖੇਮੇ ਛਤਰ ਸਰਾਏ ਚ ਦਿਸਨ ਰਥ ਪੀੜੇ, ਤੇ ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਜਾਣਾ ਧੰਤਾ ਦੇ ਯੋਗ ਉਹਨਾਂ ਦਾ ਹੀ ਹੋਵੇਗਾ ਜਿੰਨੀ ਤੇਰਾ ਨਾਮ ਦਿਆਇਆ, ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਆਓ ਭਾਈ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਵੀ ਇਹ ਅਰਦਾਸ ਕਰਨੀ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰੋ ਤੇ ਫਿਰ ਇਹ ਅਰਦਾਸ ਕਰੋ, ਹੇ ਨਿਰੰਕਾਰ ਅਸੀਂ ਗੁੜਿਆਰ ਹਾਂ, ਤੇਰੀ ਕੀਤੀ ਨੂੰ ਨਹੀਂ ਜਾਣਦੇ, ਅਸੀਂ ਅਕਿਰਤ ਖਣ ਹਾਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਗਰਾਮੀ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿਉਂਕਿ ਆਪ ਦਾ ਇਹ ਬਚਨ ਹੈ।

ਨਾਮ ਜਪਣ ਦਾ ਸੰਦੇਸ਼ ਦਿੱਤਾ ਬਈ ਸਮਾਂ ਕਲੀ ਕਾਲ ਦਾ ਹੈ, ਕਲ ਯੁਗ ਦਾ ਸਮਾਂ ਹੈ। ਇਹ ਸਮਾਂ ਕਰਮ ਕਾਂਡਾਂ ਦਾ ਨਹੀਂ, ਇਹ ਸਮਾਂ ਜਲ ਤਾਰਿਆਂ ਦਾ ਨਹੀਂ, ਤੂਣੀਆਂ ਲਾਣ ਦਾ ਨਹੀਂ। ਆਖਿਆ ਅਬ ਕਲੂ ਆਇਓ ਰੇ ਆਇਓ ਇੱਕ ਨਾਮ ਬੋਵੋ ਬੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਮ ਦਾ ਛੱਟਾ ਦੇ ਕੇ ਸਾਰੇ ਜਗਤ ਨੂੰ ਸ਼ਾਂਤ ਕੀਤਾ, ਸੱਚ ਦੇ ਨਾਲ ਜੋੜਿਆ। ਆਖਿਆ ਇੱਥੇ ਉੱਥੇ ਜਿੱਥੇ ਕਿੱਥੇ ਤੇਰਾ ਨਾਮ ਸਹਾਈ ਹੋਵੇਗਾ। ਇਸ ਲਈ ਬਈ ਆਖਰ ਤਾਂ ਇਸ ਸਰੀਰ ਨੇ ਇੱਕ ਦਿਨ ਜਾਣਾ ਨਾ, ਤੇ ਐਸਾ ਨਾ ਹੋਵੇ ਤੂੰ ਜਦੋਂ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਇਹਨਾਂ ਸਵਾਸਾਂ ਦੀ ਪੂੰਜੀ ਦੇ ਨਾਲ ਤੂੰ ਵਣਜ ਕਰਕੇ ਜਾਣਾ ਨਾਮ ਦਾ। ਤੇ ਹਜ਼ੂਰ ਕਹਿੰਦੇ ਨੇ ਭਾਈ ਕੁਝ ਪੱਲੇ ਬੰਨ ਲਏਗਾ ਸਤ ਸੰਗਤ ਦੀਆਂ ਘੜੀਆਂ, ਪੱਲੇ ਬੰਨ ਲਏਗਾ ਨਿਤਨੇਮ, ਤੇ ਫਿਰ ਜਿੱਥੇ ਜਾਵੇਗਾ ਤੇਰਾ ਆਦਰ ਹੋਵੇਗਾ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ਬਦ ਦਿਓ, ਇਸ ਲਈ ਪੱਲੇ ਬੰਨ ਲੈ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਇਹ ਧਾਰਨਾ ਬੜੇ ਪਿਆਰ ਨਾਲ ਸੁਣਿਆ ਕਰਦੇ ਸਨ, ਪੜਾਇਆ ਕਰਦੇ ਸਨ। ਸਾਧ ਸੰਗਤ ਤੁਸੀਂ ਵੀ ਬੋਲੋ ਭਾਈ, ਤੇ ਜਦੋਂ ਸਾਰੀ ਸੰਗਤ ਮਿਲ ਕੇ ਬੋਲਦੀ ਹੈ ਗੁਰੂ ਨਾਨਕ ਆਪ ਵੀ ਬੋਲਦਾ, ਇਸ ਲਈ ਪੱਲੇ ਬੰਨ ਲੈ।

ਮਾਨਕ ਦੇ ਹੁਰੀਆ, ਇਹ ਤੈਨੂੰ ਕੋਈ ਕੀਮਤ ਅਦਾ ਕਰਕੇ ਨਹੀਂ ਮਿਲੀ, ਕੋਈ ਵਸਤੂ ਮੁੱਲ ਦੇ ਕੇ ਖਰੀਦੀ ਜਾਵੇ, ਜੇ ਗੁਆਚ ਜਾਵੇ ਤਾਂ ਫਿਰ ਮੁੱਲ ਦੇ ਕੇ ਖਰੀਦ ਸਕੀਦਾ, ਪਰ ਹਜ਼ੂਰ ਕਹਿੰਦੇ ਨੇ ਇਹ ਤੈਨੂੰ ਪ੍ਰਾਪਤ ਹੋਈ ਹੈ। 84 ਦੇ ਗੇੜਿਆਂ ਵਿੱਚ ਦੁੱਖ ਭੋਗ ਰਿਹਾ ਸੈ, ਪਤਾ ਨਹੀਂ ਕਿਤਨੇ ਯੁੱਗ ਹੋ ਗਏ ਸੀ ਤੈਨੂੰ ਰੁਲਦਿਆਂ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ਼ ਲੰਮੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤੇ ਨਦਰ ਹੋਈ, ਤੈਨੂੰ ਮਨੁੱਛਾ ਜਨਮ ਮਿਲਿਆ ਹੈ। ਕਾਹਦੇ ਲਈ ਮਿਲਿਆ? ਸੇਵਾ ਔਰ ਸਿਮਰਨ ਲਈ ਮਿਲਿਆ, ਕਿਉਂਕਿ ਹੋਰ ਜੂਨੀਆਂ ਜੋ ਹਨ ਉਹ ਇਹ ਦੋਵੇਂ ਕੰਮ ਨਹੀਂ ਕਰ ਸਕਦੀਆਂ। ਨਿਰੰਕਾਰ ਨੇ ਆਪਣਾ ਸਰੂਪ ਦੇ ਕੇ ਤੇ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਤੋਰਿਆ, ਬਈ ਤੂੰ ਸੇਵਾ ਕਰੇਗਾ ਔਰ ਸਿਮਰਨ ਕਰੇਗਾ। ਨਾਮ ਤੋਂ ਸੇਵਾ ਔਰ ਸੇਵਾ ਤੋਂ ਨਾਮ ਪ੍ਰਾਪਤ ਹੁੰਦਾ। ਉਚਾਰਨ ਕਰੋ ਸ੍ਰੀ ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ, ਗੁਰੂ ਦੇ ਬਣ ਕੇ ਜਿਨ੍ਹਾਂ ਨੇ ਸੇਵਾ ਪਹਿਲ ਕਮਾਈ, ਨਾਮ ਜਪਿਆ, ਫਿਰ ਗੁਰੂ ਉਹਨਾਂ ਦੀ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਮੇਂ ਭਾਈ ਟਿੰਗਾ ਜੀ ਹੋਏ ਹਨ, ਨਾਮ ਦੇ ਰਸ਼ੀਏ ਸਨ, ਹਰ ਵੇਲੇ ਸਾਸ ਗਰਾਸ ਜਿੱਥੇ ਨਾਮ ਜਪਦੇ ਸੀ ਉੱਥੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੀ ਸੇਵਾ ਵੀ ਉਹਨਾਂ ਨੂੰ ਪ੍ਰਾਪਤ ਸੀ, ਆਪ ਮੁੱਠੀ ਚਾਪੀ ਆ ਕੇ ਕਰਿਆ ਕਰਦੇ ਸਨ। ਗਰਮੀਆਂ ਦੇ ਦਿਨ ਹਨ, ਪੱਖੇ ਦੀ ਸੇਵਾ ਕਰਦੇ ਸਨ, ਬੇਸ਼ੱਕ ਗਰੀਬ ਸਨ ਪਰ ਮਨ ਦੇ ਬਾਦਸ਼ਾਹ ਸਨ, ਕਿਉਂਕਿ ਉਹੀ ਪਾਤਸ਼ਾਹ ਹਨ ਜਿਹੜੇ ਨਾਮ ਰੱਤੇ ਪਾਤਸ਼ਾਹ। ਦੁਨੀਆ ਦੇ ਧਨ ਦਾ ਪਾਤਸ਼ਾਹ ਕਿਸ ਕੰਮ ਹੈ? ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ। ਜਿਹੜੇ ਨਾਮ ਦੇ ਪਾਤਸ਼ਾਹ ਹੁੰਦੇ ਹਨ ਉਹ ਯੁਗੋ ਯੁਗ ਅਮਰ ਰਹਿੰਦੇ ਹਨ ਤੇ ਪਾਤਸ਼ਾਹ ਹੀ ਰਹਿੰਦੇ ਹਨ। ਬੇਸ਼ੱਕ ਭਾਈ ਟਿੰਗਾ ਗਰੀਬ ਸੀ ਪਰ ਮਨ ਦਾ ਬਾਦਸ਼ਾਹ ਸੀ, ਰਾਜਾ ਸੀ। ਗੁਰੂ ਚਰਨਾਂ ਦੀ ਸੇਵਾ ਵਿੱਚ ਲੱਗਣਾ, ਕਿਸੇ ਦੇ ਘਰ ਵਿਆਹ ਹੈ, ਖੁਸ਼ੀ ਗਮੀ ਹੈ, ਉੱਥੇ ਜਾ ਕੇ ਸੇਵਾ ਕਰਨੀ, ਹਲਵਾਈਆਂ ਦਾ ਸਾਥ ਦੇਣਾ, ਹੋਰ ਸੇਵਾ ਵਿੱਚ ਹਿੱਸਾ ਪਾਉਣਾ ਤੇ ਜੋ ਕੁਝ ਕੋਈ ਖੁਸ਼ ਹੋ ਕੇ ਦਿੰਦਾ ਉਹਦੇ ਵਿੱਚੋਂ ਵੀ ਵੰਡ ਕੇ ਛਕਦੇ ਹਨ। ਅੱਜ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦਿਆਂ ਕਰਦਿਆਂ, ਪੱਖਾ ਕਰਦਿਆਂ ਕਰਦਿਆਂ ਸਾਰੀ ਰਾਤ ਬੀਤ ਗਈ ਤੇ ਆਪ ਨੂੰ ਭੁੱਲ ਗਿਆ ਕਿ ਇਸ ਪਿੰਡ ਦੇ ਚੌਧਰੀ ਦੇ ਘਰ ਵਿਆਹ ਹੈ, ਜਿੱਥੇ ਕੰਮ ਕਰਨ ਲਈ ਜਾਣਾ। ਸਾਹਿਬ ਜੀ ਅੰਮ੍ਰਿਤ ਵੇਲੇ ਜਦੋਂ ਉੱਠੇ, ਰਹਿਮ ਤੇ ਨਦਰ ਕੀਤੀ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਨਿਹਾਲ ਕਰ ਦਿੱਤਾ ਨਦਰ ਕਰਕੇ। ਭਾਈ ਤਿੱਗਾ ਨਦਰੀ ਨਦਰ ਨੇ ਹੱਲ ਹੋ ਗਿਆ ਤੇ ਫਿਰ ਝੱਟ ਯਾਦ ਆਈ, ਬਈ ਅੱਜ ਤਾਂ ਇਸ ਨਗਰ ਦੇ ਚੌਧਰੀ ਦੇ ਘਰ ਵਿਆਹ ਹੈ ਤੇ ਮੈਂ ਕਿਤਨੇ ਚਿਰਾਂ ਤੋਂ ਬਚਨ ਦਿੱਤਾ ਹੋਇਆ ਤੇ ਰਾਤ ਬੀਤ ਚੁੱਕੀ ਹੈ, ਸਮਾਂ ਬੀਤ ਚੁੱਕਿਆ, ਪਤਾ ਨਹੀਂ ਉਹ ਕੀ ਦੁਰਬਚਨ ਬੋਲੇਗਾ, ਮੈਨੂੰ ਕਿਤਨਾ ਗੁੱਸੇ ਹੋਵੇਗਾ, ਕਿਤਨਾ ਸ਼ਰਮਿੰਦਾ ਕਰੇਗਾ। ਭਾਈ ਦਿਗਾ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਦਿਨ ਚੜਿਆ ਤੇ ਚੌਧਰੀ ਦੇ ਪਾਸ ਸਿਰ ਨੀਵਾਂ ਕਰਕੇ ਖੜੋ ਗਿਆ। ਚੌਧਰੀ ਜੀ ਮੈਨੂੰ ਮਾਫ ਕਰ ਦੇਣਾ, ਮੈਂ ਗੁਰੂ ਕੀ ਸੇਵਾ ਵਿੱਚ ਲੱਗਾ ਹੋਇਆ ਸਾਂ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ, ਰਾਤ ਬੀਤ ਗਈ। ਚੌਧਰੀ ਉਸ ਵੱਲ ਵੇਖਦਾ ਤਿੱਗੇ ਵੱਲ, ਉਹ ਤਿੱਗਿਆ ਹੋਸ਼ ਵਿੱਚ ਤਾਂ ਹੈ ਤੂੰ, ਕਿਤੇ ਭੰਗ ਪੀ ਕੇ ਤਾਂ ਨਹੀਂ ਆ ਗਿਆ? ਉਹ ਸਾਰੀ ਰਾਤ ਤੂੰ ਭੱਜਦਾ ਨੱਠਦਾ ਰਿਹਾ, ਸੇਵਾ ਕਰਦਾ ਰਿਹਾ।
ਕਈਆਂ ਨੇ ਤੇਰੇ ਪਾਸੋਂ ਮੁੱਠੀ ਚਾਪੀ ਵੀ ਕਰਾਈ, ਕੰਮ ਵੀ ਕਰਾਏ, ਤੇ ਤੂੰ ਹੁਣੇ ਤਾਂ ਇੱਥੋਂ ਗਿਆ ਤੇ ਹੁਣ ਕਹਿ ਰਿਹਾ ਮੈਂ ਰਾਤ ਨੂੰ ਨਹੀਂ ਆਇਆ। ਓਏ ਰਾਤ ਨੂੰ ਉਹ ਕੌਣ ਸੀ ਜਿਹੜਾ ਰਾਤ ਨੂੰ ਤਿੱਗਾ ਸੇਵਾ ਕਰਦਾ ਰਿਹਾ? ਭਾਈ ਤਿੱਗੇ ਦੇ ਨੈਣ ਕਟੋਰੇ ਭਰ ਆਏ, ਚੇਤਾ ਆ ਗਿਆ ਕਿ ਜੋ ਭਾਈ ਗੁਰੂ ਕਾ ਕੰਮ ਕਰਦੇ ਹਨ, ਗੁਰੂ ਉਹਨਾਂ ਦੇ ਕਾਰਜ ਸਵਾਰਦਾ ਹੈ, ਗੁਰੂ ਉਹਨਾਂ ਦੀ ਇੱਜ਼ਤ ਰੱਖਦਾ ਹੈ। ਸੈਨ ਭਗਤ ਜੀ ਨੂੰ ਲਿਵ ਲੱਗੀ ਸੀ ਕਬੀਰ ਦਾ ਪ੍ਰਤਾਪ ਸੁਣ ਕੇ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨ ਨਾਈ। ਪ੍ਰਤਾਪ ਸੁਣਿਆ ਕਬੀਰ ਦਾ, ਬਈ ਥਾਂ ਥਾਂ ਤੇ ਜੈ ਜੈਕਾਰ ਵੀ ਹੋ ਰਹੀ ਹੈ, ਤੇ ਫਿਰ ਨਿਰੰਕਾਰ ਦੇ ਦੁਆਰ ਤੱਕ ਪਹੁੰਚ ਵੀ ਹੋ ਗਈ ਹੈ ਨਾਮ ਜਪਣ ਵਾਲੇ ਕਬੀਰ ਦੀ। ਤੇ ਮਨ ਵਿੱਚ ਖਿਆਲ ਆਇਆ ਬਈ ਮੈਂ ਕਿਉਂ ਨਹੀਂ ਉਸ ਈਸ਼ਵਰ ਦੇ ਦਰਸ਼ਨ ਕਰ ਸਕਦਾ, ਜੇ ਮੈਂ ਵੀ ਜਪਾਂ ਤਾਂ ਮੇਰਾ ਵੀ ਜੀਵਨ ਸਫਲ ਹੋ ਸਕਦਾ। ਲੱਗ ਗਿਆ ਜਪਣ ਵਿੱਚ, ਮਹਾਂਪੁਰਖ ਆ ਗਏ। ਜੋ ਕੀਰਤਨ ਆਰੰਭ ਹੋਇਆ, ਸ਼ੈਣ ਜੀ ਜਾਇਆ ਕਰਦੇ ਸਨ ਰਾਜੇ ਦੇ ਦੁਆਰ, ਰਾਜੇ ਦੀ ਮੁੱਠੀ ਚਾਪੀ ਕਰਨੀ, ਪੱਖੇ ਦੀ ਸੇਵਾ ਕਰਨੀ, ਹੋਰ ਸੇਵਾ ਵਿੱਚ ਤਤਪਰ ਰਹਿਣਾ। ਇੱਕ ਪਾਸੇ ਮਨ ਕਹਿੰਦਾ ਬਈ ਰਾਜਾ ਸਜ਼ਾ ਦੇਵੇਗਾ, ਦੰਡ ਦੇਵੇਗਾ ਜੇ ਨਹੀਂ ਜਾਏਗਾ। ਦੂਸਰੇ ਪਾਸੇ ਸ਼ੈਣ ਨੂੰ ਖਿਆਲ ਆਉਂਦਾ ਕਿ ਮਹਾਂਪੁਰਖਾਂ ਦੀ ਸੰਗਤ ਹੁਣ ਮਿਲ ਰਹੀ ਹੈ, ਪਤਾ ਨਹੀਂ ਅਗਲਾ ਸਵਾਸ ਹੈ ਕਿ ਨਹੀਂ ਹੈ, ਪਤਾ ਨਹੀਂ ਇਹ ਅਵਸਰ ਫਿਰ ਜੀਵਨ ਵਿੱਚ ਮਿਲੇਗਾ ਕਿ ਨਾ ਮਿਲੇਗਾ। ਚਲੋ ਜੋ ਸਜ਼ਾ ਸਿਰ ਤੇ ਆਵੇਗੀ ਮੈਂ ਚੱਲ ਲਵਾਂਗਾ, ਪਰ ਇਹ ਸਮਾਂ ਗਵਾਉਣਾ ਠੀਕ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਆਪ ਪਰਮੇਸ਼ਰ ਨੇ ਜਾ ਕੇ ਸ਼ੈਣ ਦਾ ਰੂਪ ਹੋ ਕੇ ਰਾਜੇ ਦੀ ਸੇਵਾ ਕੀਤੀ, ਜਾ ਕੇ ਸ਼ੈਣ ਕੀਰਤਨ ਵਿੱਚ ਜੁੜਿਆ ਹੋਇਆ, ਸ਼ੈਣ ਰੱਬ ਦਾ ਕੰਮ ਕਰ ਰਿਹਾ ਤੇ ਰੱਬ ਉਹਦੇ ਕੰਮ ਕਰ ਰਿਹਾ। ਜਦੋਂ ਸ਼ੈਣ ਜੀ ਗਏ, ਰਾਜਾ ਬੜਾ ਪ੍ਰਸੰਨ ਹੈ, ਸ਼ੈਣ ਜੋ ਤੂੰ ਅੱਜ ਸੇਵਾ ਕੀਤੀ ਹੈ, ਇਹ ਜੀ ਸੇਵਾ ਅੱਗੇ ਪਹਿਲੇ ਕਦੇ ਨਹੀਂ ਤੂੰ ਕੀਤੀ, ਮੇਰਾ ਜੀ ਕਰਦਾ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂ। ਤੇ ਸ਼ੈਣ ਜੀ ਸਮਝ ਗਏ ਭਾਈ ਕੋਈ ਵੱਡੀ ਸਜ਼ਾ ਮਿਲਣ ਵਾਲੀ ਹੈ। ਰਾਜਾ ਮਖੌਲ ਕਰ ਰਿਹਾ ਤੇ ਪਤਾ ਤਾਂ ਲੱਗਿਆ ਜੇ ਰਾਜੇ ਨੇ ਸੁੰਦਰ ਆਪਣੀ ਪੋਸ਼ਾਕ ਮੰਗਾਈ, ਸੁੰਦਰ ਤਲਵਾਰ ਮੰਗਾਈ, ਕਿਰਪਾਨ ਮੰਗਵਾਈ, ਹੀਰੇ ਲਾਲਾਂ ਦੇ ਨਾਲ ਜੜਤ ਜਿਹੜੀ ਕਿਰਪਾਨ ਸੀ, ਤੇ ਸ਼ੈਣ ਜੀ ਨੂੰ ਦੇਣ ਲੱਗੇ। ਸ਼ੈਣ ਜੀ ਪਿੱਛੇ ਹਟ ਗਏ। ਰਾਜਾ ਜੇ ਸੱਚ ਪੁੱਛਦਾ ਤਾਂ ਮੈਂ ਰਾਤ ਨੂੰ ਨਹੀਂ ਆ ਸਕਿਆ ਤੇਰੇ ਪਾਸ, ਮਹਾਂਪੁਰਖ ਆ ਗਏ ਸਨ, ਸੰਤ ਜੋ ਆ ਗਏ ਘਰ, ਆਏ ਸੰਤ ਪਰਾਉਣੇ, ਹਾਂ ਤਾਂ ਅਸੀਂ ਸਾਰੇ ਹੀ ਪਰਾਉਣੇ, ਪਤਾ ਨਹੀਂ ਕਿਸ ਵੇਲੇ ਨਿਰੰਕਾਰ ਨੇ ਬੁਲਾ ਲੈਣੇ, ਪਰ ਜੋ ਰੱਬ ਦੇ ਪਿਆਰੇ ਹੁੰਦੇ ਹਨ ਇਹ ਪਰਾਉਣੇ ਹਰ ਵੇਲੇ ਤਿਆਰ ਰਹਿੰਦੇ ਹਨ, ਹਰ ਵੇਲੇ ਮੌਤ ਨੂੰ ਚੇਤੇ ਰੱਖਦੇ ਹਨ। ਉਚਾਰਨ ਕਰੋ ਸ੍ਰੀ। ਤੇ ਫਿਰ ਮਹਾਂਪੁਰਖ ਆ ਗਏ ਘਰ, ਮੈਂ ਨਹੀਂ ਆ ਸਕਿਆ ਤੇਰੇ ਪਾਸ, ਤੇ ਕਿਉਂ ਮੇਰੇ ਨਾਲ ਮਖੌਲ ਕਰ ਰਹੇ? ਉਹ ਸਾਰੀ ਰਾਤ ਤੂੰ ਮੇਰੀ ਸੇਵਾ ਕੀਤੀ, ਤੇ ਉਹ ਕੌਣ ਸੀ? ਮੈਂ ਤਾਂ ਤੇਰੀ ਤਨਖਾਹ ਵੀ ਦੁੱਗਣੀ ਕਰ ਦਿੱਤੀ, ਅੱਗੇ ਨਾਲੋਂ ਤੇਰੀ ਦੁੱਗਣੀ ਤਨਖਾਹ, ਕਿਉਂਕਿ ਰਾਤ ਜਦੋਂ ਤੂੰ ਮੇਰੇ ਸਰੀਰ ਨੂੰ ਹੱਥ ਲਾਇਆ, ਮੇਰੇ ਸਰੀਰ ਨੂੰ ਕੋੜ ਦਾ ਰੋਗ ਸੀ, ਕੁਸ਼ਤ ਦਾ ਰੋਗ ਸੀ, ਤੇਰੇ ਹੱਥ ਲਾਉਂਦਿਆਂ ਮੇਰਾ ਸਰੀਰ ਅਰੋਗ ਕੰਚਨ ਵਰਗਾ, ਸੋਨੇ ਵਰਗਾ ਹੋ ਗਿਆ। ਫਿਰ ਸ਼ੈਣ ਜੀ ਦੇ ਨੈਣ ਕਟੋਰੇ ਭਰ ਆਏ। ਰਾਜਾ ਫਿਰ ਜਿਹੜਾ ਰਾਤ ਨੂੰ ਨੌਕਰੀ ਮੇਰੀ ਡਿਊਟੀ ਦੇ ਗਿਆ ਨਾ, ਹੁਣ ਮੈਂ ਸਾਰਾ ਜੀਵਨ ਉਹਦੀ ਨੌਕਰੀ ਦੇਵਾਂਗਾ, ਉਹਦੀ ਡਿਊਟੀ ਨਿਭਾਵਾਂਗਾ। ਉਚਾਰਨ ਕਰੋ ਸ੍ਰੀ। ਤੇ ਭਾਈ ਤਿੰਗਾ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਮੇਂ ਜਦੋਂ ਚੌਧਰੀ ਦੇ ਮੁਖ ਤੋਂ ਸੁਣਿਆ ਕਿ ਸਾਰੀ ਰਾਤ ਤੂੰ ਸੇਵਾ ਕਰਦਾ ਰਿਹਾ, ਲੋਕਾਂ ਦੀ ਮੁੱਠੀ ਚਾਪੀ ਕਰਦਾ ਰਿਹਾ, ਸਵਾਲ ਮੰਨਦਾ ਰਿਹਾ, ਤਾਂ ਮਨ ਵਿੱਚ ਸੋਚਿਆ ਬਈ ਉਹ ਆਪ ਗੁਰੂ ਆਇਆ ਇੱਥੇ, ਲੋਕਾਂ ਦੇ ਸਵਾਲ ਪੂਰੇ ਕਰਦਾ ਰਿਹਾ, ਲੋਕਾਂ ਦੀ ਮੁੱਠੀ ਚਾਪੀ ਕਰਦਾ ਰਿਹਾ। ਤਾਂ ਜਾ ਕੇ ਚਰਨ ਪਕੜ ਲਏ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ,
ਉਹ ਸੱਚਿਆ ਪਾਤਸ਼ਾਹ ਉਹ ਮੇਰਾ ਦੇ ਸਾਈਂ ਹੁਣ ਇਸ ਨੂੰ ਆਪਣੇ ਚਰਨਾਂ ਨਾਲ ਹੀ ਲਾ ਲੈ। ਹੁਣ ਲੋਕਾਂ ਦੀਆਂ ਨੌਕਰੀਆਂ ਛਡਾ ਕੇ ਮੈਂ ਤੇਰਾ ਨੌਕਰ ਹੋ ਜਾਵਾਂ, ਮੈਂ ਤੇਰਾ ਬਣ ਜਾਵਾਂ। ਜਿਤਨੇ ਸਵਾਸ ਬਾਕੀ ਹਨ ਇਹ ਸੇਵਾ ਸਿਮਰਨ ਵਿੱਚ ਸਫਲ ਹੋ ਜਾਣ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਰਹਿਮ ਤੇ ਨਦਰ ਕੀਤੀ ਤੇ ਆਖਿਆ, ਤੀਆ ਜਾ ਤੇਰਾ ਲੋਕ ਪਰਲੋਕ ਸਵਾਰਿਆ। ਲੋਕ ਪਰਲੋਕ ਕਿਹਨਾਂ ਦਾ ਸਵਾਰਦਾ ਮਾਲਕ? ਜਿਨ੍ਹਾਂ ਨੇ ਬਾਈ ਪੱਲੇ ਬੰਨਿਆ ਨਾਮ ਦਾ ਧਨ, ਜਿਨ੍ਹਾਂ ਨੇ ਬੰਨਿਆ ਪੱਲੇ ਸੇਵਾ ਦਾ ਧਨ। ਕਿਉਂਕਿ ਇਹ ਇੱਕ ਨਾਲ ਜਾਣ ਵਾਲੀ ਚੀਜ਼ ਹੈ ਜੋ

ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹੇ ਸਮਾਨਾ। ਬਸਤ ਮਾਹਲੇ ਬਸਤ ਗੜਾਈ, ਤਾਕੋ ਪਿੰਨ ਨਾ ਕਹਿਣਾ ਜਾਈ। ਬੂਜੈ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰ। ਸੋ ਸੇਵਕ ਜਿਸ ਦਇਆ ਪ੍ਰਭ ਤਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਆਪਣੇ ਦਾਸ ਕੋ ਦੇ ਵੜਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤ ਮਿਤ ਕੋਈ ਨਾ ਲਾਖੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਜਿਸ ਕਾ ਸਾਸਨ ਕਾਢਤੇ ਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁਪਾਤ, ਤਿਸਕੇ ਕਰਤਵ ਬਿਰਥੇ ਜਾਤ। ਮਾਰੇ ਨਾ ਰਾਖੈ ਅਵਰ ਨ ਕੋਏ, ਸਰਬ ਜੀ ਆਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ ਅਵਰ ਨਾਹੀ ਦ੍ਰਿਸ਼ਟ ਆਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤਿਪ ਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਊਠਤ ਬੈਠਤ ਸੂਬਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਬੋਲੋ ਜਸ ਜਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਦਾਤ। ਕਰੇ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਬਿਛਾਣੈ। ਜਿਸਕੀ ਮਹਿਮਾ ਕੌਣ ਬਖਾਨੋ, ਜਿਸਕਾ ਗੁਣ ਕੈ ਏਕ ਨਾ ਜਾਨੋ। ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰਸ ਸਭ ਪਾਪ ਮਿਠਾਵੈ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ

ਜਾਂਦਾ ਹਾਂ, ਗੁਰੂ ਦੀ ਸੇਵਾ ਜਿਆਦੀ ਕਰਦਾ ਹਾਂ। ਮੇਰੇ ਤੇ ਗਰੀਬੀ ਹੈ ਤੇ ਫਲਾਨਾ ਅਮੀਰ ਹੈ, ਉਹ ਕਦੀ ਗੁਰਦੁਆਰੇ ਨਹੀਂ ਗਿਆ, ਚੰਗਾ ਕੰਮ ਨਹੀਂ ਕਰਦਾ, ਮੰਦੇ ਕਰਮ ਕਰਦਾ ਹੈ, ਤੇ ਮੇਰੇ ਤੇ ਗਰੀਬੀ। ਇਹੀ ਖਿਆਲ

ਕਚੜਿਆਂ ਸੋ ਤੋੜ। ਢੂੰਡ ਸੱਜਣ ਸੰਤ ਪੱਕਿਆਂ, ਤੂੰ ਮਿੱਤਰ ਲੱਭਣੇ ਨੇ ਤੇ ਪੱਕੇ ਮਿੱਤਰ ਲੱਭ, ਕੱਚਿਆਂ ਪੱਲਿਆਂ ਦੇ ਨਾਲ ਕੀ ਮਿੱਤਰਤਾ ਪਾਉਣੀ ਹੈ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ। ਅੱਜ ਕੰਮ ਕਰਦੇ ਨੇ ਕੱਲ ਨੂੰ ਪਛਤਾਉਂਦੇ ਨਜ਼ਰ ਆਉਂਦੇ, ਅੱਜ ਕੁਕਰਮ ਕਰਦੇ ਨੇ ਕੱਲ ਨੂੰ ਉਹਨਾਂ ਕੁਕਰਮਾਂ ਦੇ ਫਲ ਦੇ ਸਾਹਮਣੇ ਰੋਂਦੇ ਨਜ਼ਰ ਆਉਂਦੇ। ਨਿਰਾ ਇਹੀ ਨਹੀਂ, ਇਹ ਜੇ ਕੱਚੇ ਮਿੱਤਰ ਤੇਰੇ ਵੀ ਨਾਲ ਨਿਭ ਨਹੀਂ ਸਕਣੇ, ਉਹ ਇਹ ਜੀਵੰਦੇ ਵਿਛੜੇ ਜਿਉਂਦਿਆਂ ਹੀ ਜ਼ਿੰਦਗੀ ਚ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ। ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ, ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿੱਚ ਵੀ ਤੇਰਾ ਸਾਥ ਦੇ ਸਕਣ, ਉੱਥੇ ਵੀ ਤੇਰੀ ਬੌੜੀ ਕਰ ਸਕਣ, ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉੱਥੇ ਵੀ ਤੇਰਾ ਭਲਾ ਹੋ ਸਕੇ। ਸੰਸਾਰ ਤੇ ਵੀ ਐਸਾ ਤੁਸੀਂ ਵੇਖਿਆ, ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ, ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ, ਕੋਈ ਔਖਾ ਸੌਖਾ ਵੇਲਾ ਆ ਜਾਵੇ, ਆਵਾਜ਼ ਮਾਰ ਲਓ, ਬੁਲਾ ਲਓ ਮਿੱਤਰ ਵੀ ਮੈਂ ਫਸਿਆ, ਗਲਤ ਕੰਮ ਕਰ ਬੈਠਾ, ਭੁੱਲ ਹੋ ਗਈ, ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ, ਮਿੱਤਰ ਆ ਜਾ। ਜਿਸ ਸਭਾ ਸੁਸਾਇਟੀ ਦੇ ਸਾਹਮਣੇ, ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ, ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ, ਉਹ ਕਹਿੰਦੇ ਨੇ ਬਈ ਤੂੰ ਆ ਗਈ ਹੈ, ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ, ਤੇਰੇ ਕਹਿਣ ਤੇ ਛੱਡਦੇ ਨੇ, ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ, ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰੇ ਭਰਾ ਕਰਕੇ ਛੱਡਦੇ ਨੇ। ਚੰਗੇ ਬੰਦੇ ਦਾ ਪ੍ਰਭਾਵ ਪੈਂਦਾ, ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ, ਉਹਨਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ, ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦਈਏ, ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਰੰਗਣ ਚ ਰੰਗਿਆ ਜਾ ਕੇ, ਐਸੀ ਦਸ਼ਾ ਆਉਂਦੀ ਨਹੀਂ, ਐਸੀ ਨੋਬਤ ਆਉਂਦੀ ਨਹੀਂ ਕਿ ਮਨੁੱਖ ਨੂੰ ਕੋਈ ਲੇਖਾ ਪੁੱਛਣ ਜੋ ਕਰ ਰਿਹਾ। ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ। ਮਿੱਤਰ ਚੰਗਾ ਹੋਏ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਗੱਲ ਸਮਝਾ ਦੇਵੇ, ਸੱਜਣਾ ਜੀਵਨ ਵਿੱਚ ਵਿਕਾਰ ਸੋਧਾ ਨਹੀਂ ਦੇਵੇ। ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ, ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਹ ਫੜ ਕੇ ਗੁਰਦੁਆਰੇ ਲੈ ਆਵੇ, ਗੁਰੂ ਨਾਨਕ ਦੇ ਦਰਬਾਰ ਵਿੱਚ ਲੈ ਆਵੇ, ਜਿਹੜਾ ਜਿਸ ਵੇਲੇ ਮੇਰੇ ਗੁਰੂ ਕੀ ਗੱਲ ਕਰੇ, ਪ੍ਰਭੂ ਦੀ ਗੱਲ ਕਰੇ, ਬਾਣੀ ਦੀ ਗੱਲ ਕਰੇ, ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ, ਭਗਤੀ ਦੀ ਗੱਲ ਕਰੇ, ਧਰਮ ਦੀ ਗੱਲ ਕਰੇ ਨਾ, ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ ਤੇ ਹੋਰ ਕੋਈ ਨਹੀਂ ਮਿਲ ਸਕਦਾ। ਅਸਾਂ ਤਾਂ ਇਹ ਵੇਖਿਆ ਆਮ ਤੌਰ ਤੇ ਕਿ ਜਿਸ ਮਿੱਤਰ ਨਾਲ ਮਨ ਪਰਜ ਜਾਵੇ ਉਹ ਚੰਗਾ ਮਿੱਤਰ ਹੈ, ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ। ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ, ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧਨ ਵਾਰਨੇ ਕਰਦੇ, ਤਨ ਮਨ ਧਨ ਹਰਪੋਂ ਤਿਸੇ ਪ੍ਰਭੂ ਮਿਲਾਵੇ ਮੋਹੇ, ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਾ ਦੇ। ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ, ਉਹੀ ਸਾਨੂੰ ਮਿਲਾ ਸਕਦੇ ਨੇ ਉੱਥੇ। ਸਾਹਿਬਾਂ ਨੇ ਪਾਉਣ ਪਾਣ ਚ ਬਚਨ ਕਿਹਾ, ਸਾਹਿਬ ਕਹਿੰਦੇ ਨੇ ਸ਼ਰਨ ਪਰਿਓ ਠਾਕੁਰ ਵਜ਼ੀਰਾਂ ਤਿਨਾ ਦੇਖ ਮੇਰਾ ਮਨ ਤੀਰਾ। ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ ਹੈ, ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ, ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ, ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਦਾ, ਉਹਨਾਂ ਦਾ ਆਸਰਾ ਤੱਕਣਾ ਲੋੜਨਾ, ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ। ਔਰ ਬੇਨਤੀ ਕਰਨਾ, ਤੁਮ ਹਰ ਸੇਤੀ ਰਾਤੇ ਸੰਤੋ, ਗੁਰਮੁਖੋ ਤੁਹਾਡਾ ਤਾਂ ਮਨ ਰੱਖਿਆ ਹੋਇਆ ਪ੍ਰਭੂ ਨਾਲ, ਤੁਸੀਂ ਪ੍ਰਭੂ ਰੰਗ ਚ ਰਹਿੰਦੇ ਹੋ। ਤੁਮ ਹਰ ਸੇਤੀ ਰਾਤੇ ਸੰਤੋ, ਨਿਵਾਹ ਲਿਓ ਮੋਕੋ ਪੁਰਖ ਵਿਧਾਤੇ, ਮੈਨੂੰ ਵੀ ਆਪਣੇ ਨਾਲ ਲੈ ਤੋ ਤੇ ਨਿਭਾ ਦਿਓ ਤੁਰ ਤੱਕ, ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ, ਓੜ ਪਹੁੰਚਾਓ ਦਾਤੇ, ਉਸ ਦਾਤੇ ਤੱਕ ਮੈਨੂੰ ਸਿਰੇ ਤੱਕ ਪਹੁੰਚਾ ਦਿਓ, ਤੁਸੀਂ ਪਹੁੰਚੋ ਮੈਨੂੰ ਵੀ ਪਹੁੰਚਾ ਦਿਓ। ਇਹੋ ਜਿਹਾ ਮਿੱਤਰ ਦੇ ਚਰਨੀ ਨਹੀਂ ਪੈਣਾ ਪਏ, ਇਹੋ ਜਿਹਾ ਮਿੱਤਰ ਤੋਂ ਤਨ ਮਨ ਧਨ ਵਾਰਨਾ ਪਏ, ਇਹੋ ਜਿਹਾ ਮਿੱਤਰ ਤੋਂ ਸਾਰਾ ਕੁਝ ਕੁਰਬਾਨ ਕਰਨਾ ਪਏ, ਉਹ ਵੀ ਥੋੜਾ। ਸਾਹਿਬਾਂ ਨੇ ਪਾਵਨ ਬਾਣੀ ਚ ਬੇਅੰਤ ਵਾਰ ਐਸੇ ਬਚਨ ਕੀਤੇ ਕਿ ਜੇ ਤੂੰ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ, ਉਹਦੇ ਨਾਲ ਚੰਗਾ ਮਿੱਤਰ ਮੇਰਾ ਹੋਰ ਕੋਈ ਨਹੀਂ, ਤੇ ਜਿਹੜਾ ਮੈਨੂੰ ਪ੍ਰਭੂ ਨਾਲ ਜੋੜਦਾ ਹੈ

ਤੇ ਜ਼ਿੰਦਗੀ ਜਿਹੜੀ ਹੈ ਬੋਝ ਬਣ ਗਈ। ਮਾਰੀ ਜਾਈਏ ਇਸ ਜ਼ਿੰਦਗੀ ਨਾਲੋਂ ਜੇ ਉਸ ਪ੍ਰਭੂ ਦਾ ਪਿਆਰ ਪ੍ਰਾਪਤ ਨਹੀਂ ਹੋ। ਤੇ ਜਿਹੜਾ ਉਸ ਪ੍ਰਭੂ ਦੀ ਗੱਲ ਸੁਣਾਵੇ ਉਸ ਪਿਆਰ ਵਿੱਚ ਸਹਾਈ ਹੋਵੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ

प्रभु जी जिहड़ा गल सुना दे संसार के विकारां दे बंधना तो जिहड़ा बचावे है कोई ऐसा सज्जन मित्र है कोई ऐसो हमरा मीत सकल समग्री जियो हियो देओ अर्पो अपनो जीत ओदे नाल पक्की सांझ पा सलोक वारा ते वरीक पढ़ने आ साहिबा ने किया जे तू तारू पान ताहू पुछ तड़न कर तैनू जीन भी बड़ी जाच है तू बड़ा तारू है तू बहुत सियाना है बड़ा समझदार होगा फिर भी तू उन्हां नू पुछ लै ताहू खरे सुजान वन्या एनी कपड़ी जेड़े इन्हां पानियां चो लंघे होए ने किसे नवे पतन ते आ जावे किसे नवे नदी दरिया ते पहुंच जावे उथो लंघन का मसला पैदा हो जावे ना तू भावे किड्डा वड्डा तारू है फिर भी तू उन्हां नू पुछ लै जेड़े इस राह तो लंघे पता नहीं किथे भंवर होवे किथे पानी दी की दशा होवे इस राह विचो लंघन वास्ते चंगा रवे जे तू किसे तारू नू जिहड़ा इथों लंघिया होवे उहनू पुछ लवे इथों तू किवें लंघिया सी की हालत है इथों इसे तरह धर्म के मार्ग से बंदा किन्ना होशियार ते चलाक धर्म के मार्ग से उहनां लोकां दे नाले गल कर लैणी लालन रावया कवन गति री तू किस तरह पति नाल प्यार कीता है तू प्रभु नाल किस तरह प्यार पाया है प्रभु नाल तेरी सांझ किवें पक्की होई है तू प्रभु नू किवें पाया है सखी बतावो मुझे मतीरी मैनू भी कोई मत दे चाहे पुछो सुहागणी तुसी रावया किन्नी गुणी जिन्हां सुहागणा ने घर स्वर्ग बना रखे ने जिन्हां दे घर दे विचों खुशियां ते खेड़ियां दी खुशबू उठती है उन्हां नू पुछ लेना चाहीदा है यह खुशबू तुहानू किवें प्राप्त होई इस घर नू स्वर्ग तुसां किवें बनाया चाहे पुछो सुहागणी तुसी रावया किन्नी गुणी जिन्हां घरां चो कलेश उठदा होवे जिथे प्यार की कोई सांझ ना होवे उन्हां नाल गल करन दी भी की लोड़ है मत उहनां नू कोई मत ऐसी मन च आ जावे उन्हां दे कोलों कोई ऐसा रंग चढ़ जावे कि अपना भी जीवन खराब कर लईए उन्हां दे नेड़े होईए जिन्हां दे जीवन च सुख नजर आउंदा जिन्हां दे जीवन च आनंद नजर आउंदा चाहे पुछो सुहागणी तुसी रावया किन्नी गुणी ਉਹ ਜਿਹੜੇ ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ ਜਿਨ੍ਹਾਂ ਦੇ ਬਾਰੇ ਸੁਖਮਣੀ ਸਾਹਿਬ ਪੜ੍ਹਨੇ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜੋ ਆਪ ਚੱਲ ਸਕਦਾ ਧਰਮ ਦੇ ਮਾਰਗ ਤੇ ਕਿਸੇ ਹੋਰ ਨੂੰ ਤੋਰਨ ਦੀ ਸਮਰੱਥਾ ਰੱਖਦਾ ਹੈ ਇਹੋ ਜਿਹੇ ਬੰਦੇ ਨੂੰ ਲੱਭ ਕੇ ਉਹਦੇ ਨਾਲ ਮਿੱਤਰਤਾ ਪਾਈ ਸੋਭਾ ਲਾਹੇਵੰਦੀ ਰਹਿੰਦੀ ਤੇ ਜਿਸ ਦਿਨ ਕੋਈ ਮਿਲ ਪੈਂਦਾ ਧੰਨ ਗੁਰੂ ਨਾਨਕ ਦਾ ਸਵਾਰਿਆ ਭਾਈ ਮਨ ਸੁਖ ਜਿਸ ਦਿਨ ਮਹਾਰਾਜ ਸ਼ਿਵਨਾਭ ਨੂੰ ਮਿਲਿਆ ਸੀ ਉਹ ਵਰਤਾਂ ਪੂਜਾ ਕਰਮਾਂ ਬੇਅੰਤ ਤਰ੍ਹਾਂ ਦੀਆਂ ਰਸਮਾਂ ਚ ਫਸਿਆ ਆ ਬੰਦਾ ਜਿਸ ਵੇਲੇ ਭਾਈ ਮਨ ਸੁਖ ਦੇ ਦਰਸ਼ਨ ਕੀਤੇ ਹੈਰਾਨ ਹੋ ਗਿਆ ਇਹ ਤਾਂ ਕੋਈ ਵਰਤ ਨਹੀਂ ਰੱਖਦਾ ਇਹ ਤਾਂ ਕੋਈ ਪੂਜਾ ਨਹੀਂ ਪਿਆ ਕਰਦਾ ਇਹ ਤਾਂ ਕੋਈ ਪਖੰਡ ਨਹੀਂ ਪਿਆ ਕਰਦਾ ਇਹ ਤਾਂ ਕੋਈ ਰਚਨਾ ਨਹੀਂ ਰਚੀ ਬੈਠਾ ਮੇਰੇ ਸਾਰੇ ਰਾਜ ਵਿੱਚ ਮੇਰੇ ਹੁਕਮ ਅਨੁਸਾਰ ਧਰਮ ਕਰਮ ਪਿਆ ਚੱਲਦਾ ਤੇ ਇਹ ਬੰਦਾ ਉਸ ਤੋਂ ਬਾਗੀ ਹੋ ਕੇ ਇਹਦੇ ਨੇਤਰਾਂ ਚ ਮਸਤੀ ਇਹ ਕਿਸ ਤਰ੍ਹਾਂ ਹੋ ਸਕਦੀ ਉਹਨੂੰ ਕਹਿੰਦਾ ਸੱਜਣਾ ਇਹ ਨੇਤਰਾਂ ਦੀ ਮਸਤੀ ਇਹ ਬੋਲਾਂ ਦੀ ਮਿਠਾਸ ਇਹ ਜੀਵਨ ਦੇ ਵਿੱਚ ਹੁਲਾਰਾ ਤੇ ਆਨੰਦ ਤੈਨੂੰ ਕਿੱਥੋਂ ਮਿਲੇ ਤੇ ਭਾਈ ਮਨਸੋ ਕਹਿੰਦੇ ਨੇ ਗੁਰੂ ਨਾਨਕ ਦੀ ਮਤ ਲੈ ਕੇ ਗੁਰੂ ਕੋਲੋਂ ਸਮਤ ਲੈ ਕੇ ਗੁਰੂ ਕੋਲੋਂ ਜੱਜ ਸੇਖ ਕੇ ਜੀਵਨ ਦਾ ਇਹ ਆਨੰਦ ਆਪਣੇ ਆਪ ਆਏ ਚਰਨਾਂ ਤੇ ਪੈ ਗਿਆ ਕਹਿਣ ਲੱਗਾ ਸੱਜਣਾ ਮੈਨੂੰ ਵੀ ਦੱਸ ਫਿਰ ਇਹ ਆਨੰਦ ਮੈਨੂੰ ਕਿਵੇਂ ਆ ਭਾਈ ਮਨ ਸੁਖ ਫਿਰ ਆਪਣੀ ਪੂਜਾ ਕਰਾਉਣ ਨਹੀਂ ਬਹਿ ਗਿਆ ਰਾਹ ਦੱਸ ਦਿੱਤਾ ਕਹਿਣ ਲੱਗੇ ਪਿਆਰ ਉਹਦੇ ਨਾਲ ਕੀਤਾ ਸੀ ਉਹਨੇ ਬਾਂਹ ਫੜ ਕੇ ਆਪਣੇ ਬਣਾ ਲਏ ਪਿਆਰ ਉਹਦੇ ਨਾਲ ਕਰ ਤੇ ਤੈਨੂੰ ਵੀ ਬਾਂਹ ਫੜ ਕੇ ਆਪਣਾ ਬਣਾ ਲੇਗਾ ਕਹਿੰਦਾ ਮੈਂ ਲੱਭਾਂ ਕਿੱਥੋਂ ਪਿਆਰ ਕਿਵੇਂ ਕਰਾਂ ਭਾਈ ਮਨ ਸੁਖ ਹੱਸ ਪਏ ਕਹਿਣ ਲੱਗੇ ਮਹਾਰਾਜ ਸ਼ਿਵਨਾਭ ਜੇ ਪਿਆਰ ਕਰਕੇ ਪਿਆਰੇ ਨੂੰ ਲੱਭਣਾ ਪਿਆ ਫਿਰ ਕਾਹਦਾ ਪਿਆਰ ਕੀਤਾ ਤੂੰ ਪਿਆਰ ਕਰਕੇ ਪਿਆਰਾ ਆਪੇ ਖਿੱਚਿਆ ਤੁਰਿਆ ਪਿਆਰ ਵਿੱਚ ਇੰਨੀ ਖਿੱਚ ਪੈਦਾ ਕਰ ਉਹ ਆਪੇ ਤੈਨੂੰ ਲੱਭਦਾ ਫਿਰੇ ਤੂੰ ਉਹਨੂੰ ਲੱਭਣ ਨਾ ਜਾਵੇਂ ਬਲਕਿ ਤੈਨੂੰ ਉਹ ਲੱਭਦਾ ਫਿਰ ਐਸੀ ਚਿਣਗ ਲਾ ਦਿੱਤੀ ਐਸੀ ਰਚਨਾ ਰਚਤੀ ਉਸ ਰਾਜੇ ਦੇ ਅੰਦਰ ਧੰਨ ਗੁਰੂ ਨਾਨਕ ਖਿੱਚੇ ਚਲੇ ਗਏ ਰਾਜੇ ਸ਼ਿਵਨਾਭ ਦੇ ਪਿਆਰ ਨੇ ਗੁਰੂ ਨਾਨਕ ਸਾਹਿਬ ਨੂੰ ਸਗਲਾ ਦੀਪ ਖਿੱਚ ਲਿਆ ਕਿਤੇ ਉਹ ਪਿਆਰ ਕਰਨਾ ਸਾਨੂੰ ਵੀ ਆ ਜਾਏ ਜਾਂ ਇਹੋ ਜਿਹਾ ਪਿਆਰ ਕਰਨਾ

0: ਜਪਣ ਵਾਲਿਆਂ ਨੂੰ ਜਲ ਡਬੋ ਨਹੀਂ ਸਕਦਾ, ਅੱਗ ਛਾੜ ਨਹੀਂ ਸਕਦੀ। ਜਿਸ ਤਰ੍ਹਾਂ ਪ੍ਰਹਿਲਾਦ ਜੀ ਨੂੰ ਅਗਨ ਵਿੱਚ ਬਿਠਾ ਦਿੱਤਾ ਸੀ, ਪਰ ਨਾਮ ਜਪਣ ਵਾਲਿਆਂ ਨੂੰ ਸਾੜ ਨਾ ਸਕੀ। ਭਗਤ ਕਬੀਰ ਜੀ ਨੂੰ ਜੰਜੀਰ ਨਾਲ ਜਕੜ ਕੇ ਤੇ ਵਹਿੰਦੀ ਗੰਗਾ ਵਿੱਚ ਸੁੱਟ ਦਿੱਤਾ ਸੀ, ਤੇ ਆਪ ਇਸ ਤਰ੍ਹਾਂ ਬੈਠੇ ਸਨ ਜਿਵੇਂ ਮਿਰਗਸ਼ਾਲਾ ਤੇ ਬੈਠੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ
1: ਵਾਹਿਗੁਰੂ।
0: ਇਸੇ ਤਰ੍ਹਾਂ ਜੋ ਬਾਣੀ ਨਾਲ ਪਿਆਰ ਕਰਦੇ ਹਨ, ਬਾਣੀ ਉਹਨਾਂ ਦੀ ਲੋਕ ਪਰਲੋਕ ਵਿੱਚ ਰੱਖਿਆ ਕਰਦੀ ਹੈ। ਜਿਵੇਂ ਸਤਿਗੁਰਾਂ ਦਾ ਹੁਕਮ ਹੈ ਬਈ ਸ਼ਾਮਾਂ ਦੇ ਟਾਈਮ ਸੋਧਰ ਰਹਿ ਰਸ ਦਾ ਪਾਠ ਕਰਨਾ ਤੇ ਸੌਣ ਲੱਗਿਆਂ ਕੀਰਤਨ ਸੋਹਿਲੇ ਦਾ ਪਾਠ ਕਰਨਾ। ਪੁਰਾਤਨ ਸਮੇਂ ਗੁਰੂ ਕੇ ਸਿੱਖ ਤਾਤੀ ਵਾਹ ਨਾ ਲੱਗਈ ਇਹ ਵੀ ਨਾਲ ਪੜਦੇ ਸਨ, ਫਿਰ ਕੀਰਤਨ ਸੋਹਿਲਾ ਪੜਨਾ। ਗੁਰੂ ਕਾ ਸਿੱਖ ਇੱਕ ਵਪਾਰੀ ਜਿਸਨੇ ਕਾਫੀ ਧਨ ਆਪਣੇ ਲੱਕ ਨਾਲ ਵਧਿਆ ਹੋਇਆ ਤੇ ਦੂਸਰੇ ਦੇਸ਼ ਜਾ ਰਿਹਾ ਵਪਾਰ ਕਰਨ ਦੇ, ਇਸ ਦੇ ਮਗਰ ਚੋਰ ਲੱਗ ਗਏ। ਇਹ ਸਮੇਂ ਸਿਰ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਦਿਨੇ ਸਫ਼ਰ ਕਰਦਾ, ਸ਼ਾਮਾਂ ਨੂੰ ਸੋਦਰ ਦਾ ਪਾਠ ਕਰਨਾ ਜਿੱਥੇ ਵੀ ਠਾਰ ਆਵੇ, ਤੇ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਅਤੇ ਤਾਤੀ ਵਾਹ ਨਾ ਲੱਗਈ। ਬਿਲਾਵਲ ਮਹਿਲਾ ਪੰਜਵਾਂ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ ਤੇ ਸ਼ਬਦ ਪੜ ਕੇ ਸੌ ਜਾਣਾ। ਕਈ ਦਿਨ ਇਹ ਸਫ਼ਰ ਵਿੱਚ ਇਸ ਨੂੰ ਲੱਗ ਗਏ ਤੇ ਚੋਰ ਵੀ ਇਸ ਦੇ ਮਗਰ ਲੱਗੇ ਰਹੇ, ਚੋਰੀ ਕਰ ਨਹੀਂ ਪਾਏ। ਬੜੀ ਹੈਰਾਨੀ ਹੋਈ ਚੋਰਾਂ ਨੂੰ, ਭਾਈ ਇਹ ਕੈਸਾ ਮਨੁੱਖ ਹੈ ਜਿਹਦੇ ਤੱਕ ਅਸੀਂ ਹੱਥ ਨਹੀਂ ਪਾ ਸਕਦੇ, ਤੇ ਆ ਕੇ ਇਹਨਾਂ ਚੋਰਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਕੇ ਸਿੱਖ, ਕਿਉਂਕਿ ਪਹਿਰਾਵਾ ਤੇਰਾ ਗੁਰੂ ਕੇ ਸਿੱਖਾਂ ਵਾਲਾ ਹੈ, ਅਸੀਂ ਤੇਰੇ ਮਗਰ ਕਈਆਂ ਦਿਨਾਂ ਤੋਂ ਲੱਗੇ ਹੋਏ ਹਾਂ ਧਨ ਚੁਰਾਉਣ ਲਈ, ਪਰ ਰਾਤ ਨੂੰ ਜਦੋਂ ਤੂੰ ਸੌ ਜਾਂਦਾ ਤਾਂ ਇੱਕ ਕਿਲਾ ਉਸਰ ਜਾਂਦਾ, ਕੋਟ ਉਸਰ ਜਾਂਦਾ ਤੇਰੇ ਚਫੇਰ, ਜਿਸ ਕਰਕੇ ਅਸੀਂ ਤੇਰੇ ਤੱਕ ਅਪੜ ਨਹੀਂ ਪੈਂਦੇ। ਕਿਹੜਾ ਤੇਰੇ ਪਾਸ ਜਾਦੂ ਹੈ, ਕਿਹੜੀ ਸ਼ਕਤੀ ਹੈ ਜੋ ਤੇਰੀ ਰੱਖਿਆ ਕਰਦੀ ਹੈ? ਤਾਂ ਇਸ ਗੁਰੂ ਕੇ ਸਿੱਖ ਨੇ ਕਿਹਾ, ਮੇਰੇ ਪਾਸ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ, ਬਾਣੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਕੀਰਤਨ ਸੋਹਿਲਾ, ਤੇ ਜੇ ਕੋਈ ਪਿਆਰ ਦੇ ਨਾਲ ਪੜ ਕੇ ਸੌ ਜਾਏ ਤੇ ਫਿਰ ਕਿਸੇ ਦੀ ਜ਼ਰੂਰਤ ਨਹੀਂ ਹੈ। ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ। ਦ੍ਰਿਸ਼ਟਾਂਤ ਦਿੱਤਾ ਕਿ ਇਹ ਉਹ ਲਕੀਰ ਹੈ ਜੋ ਪੈ ਜਾਂਦੀ ਹੈ, ਇਸ ਦੇ ਅੰਦਰ ਕੋਈ ਆ ਨਹੀਂ ਸਕਦਾ। ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਲਕੀਰ ਪਾਈ ਸੀ, ਸੀਤਾ ਨੂੰ ਕਿਹਾ ਸੀ ਇਸ ਲਕੀਰ ਤੋਂ ਬਾਹਰ ਨਹੀਂ ਜਾਣਾ, ਪਰ ਜਦੋਂ ਕੋਈ ਲਕੀਰ ਤੋਂ ਬਾਹਰ ਜਾਂਦਾ ਹੈ ਤਾਂ ਫਿਰ ਦੁੱਖ ਵਾਪਰਦੇ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਗੁਰੂ ਕਾ ਸਿੱਖ ਬਾਣੀ ਦੇ ਅੰਦਰ ਰਹਿੰਦਾ, ਬਾਣੀ ਦੀ ਖੁਰਾਕ ਹੈ, ਬਾਣੀ ਨੂੰ ਪੁੰਚਦਾ, ਬਾਣੀ ਨੂੰ ਖਾਂਦਾ, ਬਾਣੀ ਦਾ ਹਰ ਵੇਲੇ ਸੇਵਨ ਕਰਦਾ, ਹੱਥਾਂ ਪੈਰਾਂ ਨਾਲ ਕੰਮ ਕਰਦਾ ਤੇ ਮਨ ਗੁਰੂ ਕੀ ਬਾਣੀ ਵਿੱਚ ਜੁੜਿਆ, ਰਸਨਾ ਤੋਂ ਜਪ ਰਿਹਾ ਸ੍ਰੀ ਵਾਹਿਗੁਰੂ, ਤੇ ਫਿਰ ਭਾਈ ਕਿਉਂ ਨਾ ਬਾਣੀ ਉਸ ਦੀ ਰੱਖਿਆ ਕਰੇਗੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਜਾਂ ਕੋ ਚਿੰਤਾ ਬਹੁਤ ਬਹੁਤ ਦੇ ਵਿਆਪੈ ਰੋਗ, ਕਿਉਂਕਿ ਸਾਰਾ ਜਗਤ ਹੀ ਚਿੰਤਾ ਦੁੱਖਾਂ ਦੀ ਲਪੇਟ ਵਿੱਚ ਆਇਆ ਪਿਆ, ਪਰ ਕੋਈ ਬਾਣੀ ਨਾਲ ਪਿਆਰ ਕਰੇ, ਬਾਣੀ ਸਿਦਕ ਦੇ ਨਾਲ ਪੜੇ ਤਾਂ ਇਹ ਚਿੰਤਾਵਾਂ ਮਿਟ ਜਾਂਦੀਆਂ ਹਨ, ਦੁੱਖਾਂ ਦੇ ਕੜ ਟੁੱਟ ਜਾਂਦੇ ਹਨ, ਅਸੀਂ ਪਿਆਰ ਨਾਲ ਦਿਲੋਂ ਬਾਣੀ ਪੜੀਏ ਤੇ ਫਿਰ ਗੁਰੂ ਕਦੇ ਸਾਡੀ ਬਾਂਹ ਨਹੀਂ ਛੱਡ ਸਕਦਾ। ਤੇ ਜਿੱਥੇ ਗੁਰੂ ਹੋਵੇ ਉੱਥੇ ਬਾਈ ਦੁੱਖਾਂ ਦਾ ਕੀ ਕੰਮ ਹੈ, ਉੱਥੇ ਦੁੱਖ ਨੇੜੇ ਨਹੀਂ ਆ ਸਕਦੇ। ਜਿਸ ਤਰ੍ਹਾਂ ਸ਼ੇਰ ਦੀ ਸ਼ਰਨ ਵਿੱਚ ਕੋਈ ਵੀ ਜਾਨਵਰ ਨਹੀਂ ਆ ਸਕਦਾ, ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਵੀ ਕੋਈ ਦੁੱਖ ਵਾਪਰ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿੰਦੇ ਨੇ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੁੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੌਕੁੰਤਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ

0: ਇੱਕ ਪ੍ਰੇਮਾ ਕੋੜੀ ਹੋਏ। ਇਹਦੇ ਮਾਤਾ ਪਿਤਾ ਬੜੇ ਸੌਖੇ ਸਨ, ਘਰ ਵਿੱਚ ਕੋਈ ਔਲਾਦ ਨਹੀਂ ਸੀ, ਅਰਦਾਸਾਂ ਕਰਦੇ ਸੀ ਹੇ ਵਾਹਿਗੁਰੂ ਕੋਈ ਬੂਟਾ ਲੱਗ ਜਾਵੇ, ਧਨ ਦੌਲਤ ਬੇਸ਼ੱਕ ਚਲਾ ਜਾਏ ਪਰ ਕੋਈ ਬੂਟਾ ਲੱਗ ਜਾਵੇ। ਪਰਮੇਸ਼ਰ ਦੀ ਨੇਤ ਦੇ ਨਾਲ ਇਸ ਦਾ ਜਨਮ ਹੋਇਆ ਤਾਂ ਮਾਤਾ ਦਾ ਪਿਆਰ ਨਹੀਂ ਨਸੀਬ ਹੋਇਆ, ਮਾਤਾ ਉੱਠ ਗਈ ਥੋੜਾ ਸਮਾਂ ਪਾ ਕੇ, ਪਿਤਾ ਦਾ ਸਾਇਆ ਵੀ ਉੱਠ ਗਿਆ। ਇਹਨੂੰ ਰਿਸ਼ਤੇਦਾਰਾਂ ਨੇ ਪਾਲਿਆ, ਜਿਹੜੇ ਚੰਗੇ ਮਨੁੱਖ ਸਨ ਉਹ ਤਾਂ ਵਾਂਢੇ ਤੁਰ ਗਏ ਤੇ ਮਾੜੀ ਸੰਗਤ ਨੇ ਆ ਕੇ, ਮਾੜੇ ਲੋਕਾਂ ਨੇ ਆ ਕੇ ਧਨ ਦੌਲਤ ਵੀ ਇਸ ਦੇ ਪਾਸੋਂ ਜਿਤਨਾ ਸੀ ਲੁੱਟ ਲਈ। ਤੇ ਇਹਨੂੰ ਘਰੋਂ ਬੇਘਰ ਕਰ ਦਿੱਤਾ, ਨਾ ਮਾਤਾ ਦਾ ਪਿਆਰ ਨਸੀਬ ਹੋਇਆ, ਨਾ ਪਿਤਾ ਦਾ ਸਾਇਆ ਰਿਹਾ, ਨਾ ਧਨ ਦੌਲਤ ਰਹੀ। ਸਰੀਰ ਵੀ ਹੁਣ ਕਣ ਕਣ ਕਰਕੇ ਘਟਣ ਲੱਗਾ, ਕਿਉਂਕਿ ਜਦੋਂ ਧਨ ਦੌਲਤ ਮੁੱਕ ਜਾਏ ਕੋਈ ਰਿਸ਼ਤੇਦਾਰ ਨਹੀਂ ਬਣਦਾ, ਕੋਈ ਸਾਕ ਸੰਬੰਧੀ ਨਹੀਂ ਬਣਦਾ, ਕੋਈ ਖਬਰ ਨਹੀਂ ਲੈਂਦਾ, ਕੋਈ ਮਿਲਣ ਤੱਕ ਨਹੀਂ ਆਉਂਦਾ ਬਈ ਕੋਈ ਮੰਗ ਹੀ ਨਾ ਪਾ ਦੇਵੇ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਹੁਣ ਇਸ ਇਹ ਹਾਲਤ ਹੋ ਗਈ ਪ੍ਰੇਮੇ ਦੀ ਕਿ ਸਰੀਰ ਫਟ ਗਿਆ, ਕੋੜ ਹੋ ਗਿਆ ਸਰੀਰ ਨੂੰ, ਤੇ ਕਿਸੇ ਨੇ ਤਰਸ ਕਰਕੇ ਇਹਦੇ ਗਲ ਵਿੱਚ ਇੱਕ ਮਿੱਟੀ ਦਾ ਕਸੋਰਾ ਜਿਹਾ ਪਾ ਦਿੱਤਾ। ਕੋਈ ਬੰਦਾ ਇਹਦੇ ਤੇ ਤਰਸ ਕਰਦਾ ਤਾਂ ਉਸ ਕਸੋਰੇ ਵਿੱਚ ਕੁਝ ਖਾਣ ਪੀਣ ਦੀਆਂ ਵਸਤੂਆਂ ਪਾ ਦਿੰਦਾ, ਕੋਈ ਰੋਟੀ ਪਾ ਜਾਂਦਾ, ਕੋਈ ਕੁਝ ਪਾ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਜਾ ਰਹੀਆਂ ਸਨ, ਇਸ ਨੇ ਵੀ ਬੇਨਤੀ ਕੀਤੀ। ਉਹਨਾਂ ਕਿਹਾ ਬਾਈ ਤੂੰ ਨਾਲ ਨਾਲ ਆ ਜਾ ਜੇ ਆ ਸਕਣਾ ਤਾਂ, ਕਿਸੇ ਤਰ੍ਹਾਂ ਵੀ ਇਹ ਜਫਰ ਜਾਲ ਕੱਟਦਾ ਛਪਰ ਕੱਟਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ, ਪਰ ਆਪਣੇ ਆਪ ਨੂੰ ਯੋਗ ਨਾ ਸਮਝ ਕੇ ਦਰਬਾਰ ਵਿੱਚ ਨਹੀਂ ਗਿਆ, ਬਾਹਰ ਹੀ ਬਹਿ ਗਿਆ। ਤੇ ਜਦੋਂ ਗੁਰੂ ਕੀ ਬਾਣੀ ਕੰਨਾਂ ਤੇ ਪੈਣੀ ਬੜਾ ਪ੍ਰਸੰਨ ਹੋਣਾ, ਮੇਰਾ ਗਿਆ ਖਸੋਟਾ ਲੱਦਾ, ਮੇਰਾ ਗਿਆ ਖਸੋਟਾ ਲੱਦਾ, ਹਰ ਵੇਲੇ ਪੜ੍ਹਦੇ ਰਹਿਣਾ। ਗੁਰੂ ਕੇ ਸਿੱਖਾਂ ਨੇ ਸ਼ਬਦ ਵੀ ਸਿਖਾਏ, ਕੋਈ ਸ਼ਬਦ ਦੀ ਤੁਕ ਦੇ ਜਾਵੇ ਤਾਂ ਸਾਰਾ ਦਿਨ ਉਹਦਾ ਜਾਪ ਹੀ ਕਰਦਾ ਰਹਿਣਾ। ਜਪਜੀ ਸਾਹਿਬ ਦਾ ਪਾਠ ਵੀ ਇਸ ਨੂੰ ਜ਼ਬਾਨੀ ਯਾਦ ਹੋ ਗਿਆ। ਪਿਆਰ ਵਾਲੇ ਸਿੱਖਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਬੇਨਤੀ ਕੀਤੀ, ਮਹਾਰਾਜ ਇੱਕ ਕੋੜੀ ਬਾਹਰ ਬੈਠਾ, ਸਰੀਰ ਤਾਂ ਕੋੜ ਨਾਲ ਭਰਿਆ ਹੋਇਆ ਪਰ ਬੜਾ ਖੁਸ਼ ਲੱਗਦਾ ਹੈ ਜਦੋਂ ਆਪ ਦੇ ਪ੍ਰਵਚਨ ਸੁਣਦਾ, ਬਾਣੀ ਕੰਨਾਂ ਨਾਲ ਸੁਣਦਾ ਤਾਂ ਬੜੀਆਂ ਕੱਛਾਂ ਮਾਰਦਾ, ਨੱਚਦਾ, ਖੁਸ਼ ਹੁੰਦਾ। ਉਹਦੇ ਤੇ ਵੀ ਰਹਿਮਤੇ ਨਦਰ ਕਰੋ, ਅੱਜ ਉਹ

ਚਿੱਟਾ ਚਾਦਰਾ ਦੇ ਕੇ ਆਖਿਆ ਬਾਈ ਜਿੱਥੇ ਸਾਡੇ ਇਸ਼ਨਾਨ ਦਾ ਜਲ ਜਿਸ ਗੜੇ ਵਿੱਚ ਪੈਂਦਾ ਨਾ, ਟੋਏ ਵਿੱਚ ਪੈਂਦਾ, ਉਸ ਜਲ ਦੇ ਨਾਲ ਇਸ਼ਨਾਨ ਕਰਾ ਕੇ ਤੇ ਇਹ ਚਿੱਟਾ ਚਾਦਰਾ ਪਾ ਕੇ ਦਰਬਾਰ ਵਿੱਚ ਲੈ ਆਓ ਜਾਂ ਪ੍ਰੇਮੀ ਨੂੰ ਲਿਆ।

ਇਹਦਾ ਕੋੜ ਵੀ ਹਟਾਇਆ ਤੇ ਆਵਾਜ਼ ਦਿੱਤੀ, ਭਾਈ ਕੋਈ ਅਗਰ ਇਸ ਨੂੰ ਕੰਨਿਆ ਦੇਵੇ ਤਾਂ ਸਾਡੀ ਪੂਰਨ ਪ੍ਰਸੰਨਤਾ ਹੋਵੇਗੀ, ਕਿਉਂਕਿ ਇਸ ਨੇ ਹੁਣ ਨਾਮ ਦਾ ਪ੍ਰਚਾਰ ਕਰਨਾ ਤੇ ਅਸੀਂ ਇਸ ਨੂੰ ਸੰਪੂਰਨ ਕਰਕੇ ਪ੍ਰਚਾਰ ਲਈ ਤੋਰਨਾ ਚਾਹੁੰਦੇ ਹਾਂ। ਪ੍ਰੇਮੀ ਸਿੱਖ ਨੇ ਲੜਕੀ ਵੀ ਦੇ ਦਿੱਤੀ ਤੇ ਜਦੋਂ ਆਨੰਦ ਵਿਵਾਹ ਇਹਨਾਂ ਦਾ ਹੋਇਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੜੇ ਹੀ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਕਿੱਡੇ ਸੋਹਣੇ ਲੱਗ ਰਹੇ ਹੋ, ਭਾਈ ਅੱਜ ਤੋਂ ਬਾਅਦ ਇਸ ਕੰਨਿਆ ਦਾ ਨਾਮ ਮੱਥੋ ਤੇ ਭਾਈ ਪ੍ਰੇਮੇ ਦਾ ਨਾਮ ਮੁਰਾਰੀ ਹੋਵੇਗਾ, ਮੱਥੋ ਮੁਰਾਰੀ। ਇਹਨਾਂ ਨੂੰ ਮੰਜੀ ਬਖਸ਼ ਕੇ ਨਿਵਾਜਿਆ, ਅੱਜ ਵੀ ਉਹਨਾਂ ਦੀ ਅੰਸ਼ ਵਿੱਚੋਂ ਥਾਂ ਪਰ ਥਾਂ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਕੇ ਪਤਾ ਨਹੀਂ ਕਰੋੜਾਂ ਹੀ ਰੂਹਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਚੁੱਕੀਆਂ ਹਨ। ਅੱਜ ਵੀ ਉਹਨਾਂ ਦੀ ਥਾਂ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਬੜਾ ਸੁੰਦਰ ਦੇਰਾ ਰੋਹਤਕ ਵਿੱਚ ਹੈ, ਅਨੇਕਾਂ ਸੰਗਤਾਂ ਆ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਸਫਲ ਕਰਦੀਆਂ ਹਨ। ਇਹ ਹੈ ਬਈ ਨਾਮ ਦੀ ਸ਼ਕਤੀ। ਚਿੱਤ ਆਵੇ, ਜਿਨ੍ਹਾਂ ਨੂੰ ਚਿੱਤ ਆ ਗਿਆ, ਜਿਨ੍ਹਾਂ ਨੇ ਚਿੱਤ ਲਾ ਕੇ ਨਾਮ ਜਪਿਆ, ਫਿਰ ਉਹਨਾਂ ਨੂੰ ਕੋਈ

ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ।

कैद करके ले जा रहे हैं। इतिहास गवाह है, सारे हिंदुस्तान विच कोई भी ऐसा सुरमा ना नितरिया जेड़ा अहमद शाह अब्दाली दा मुकाबला कर सकदा, उहदा रस्ता रोक सकदा। अहमद शाह अब्दाली दा एक काफला हिंदुस्तान नूं लुट के पंजाब दी धरती तों निकल रहा सी। ਉਹ ਬੀਬੀਆਂ ਜਿਨ੍ਹਾਂ ਨੂੰ ਅਹਿਮਦ ਸ਼ਾਹ ਅਬਦਾਲੀ ਕੈਦੀ ਬਣਾ ਕੇ ਲਿਜਾ ਰਿਹਾ ਉਹ ਰੋਂਦੀਆਂ ਕੁਰਲਾਂਦੀਆਂ ਜਾ ਰਹੀਆਂ ਨੇ, ਕੋਈ ਸਾਨੂੰ ਬਚਾਓ, ਪਰ ਕੋਈ ਬਚਾਉਣ ਵਾਲਾ ਨਹੀਂ। ਅਚਾਨਕ ਕੁਝ ਸਿੱਖ ਇਨ੍ਹਾਂ ਨੂੰ ਨਜ਼ਰ ਆਏ, ਇਨ੍ਹਾਂ ਨੇ ਵਾਸਤਾ ਪਾਇਆ, ਬਚਾਈ ਭਾਈ ਕੱਛ ਵਾਲਿਆ। ਕੱਛ ਕਹਿੰਦੇ ਨੇ ਕਛਹਿਰੇ ਨੂੰ, ਕਿਉਂਕਿ ਸਿੱਖ ਕਛਹਿਰਾ ਪਹਿਨਦੇ ਨੇ, ਗਾਤਰੇ ਕਿਰਪਾਨ, ਹੱਥ ਵਿਚ ਕੜਾ, ਸਿਰ ਤੇ ਦਸਤਾਰ ਅਤੇ ਸੋਹਣਾ ਦਾੜਾ। ਇਹ ਸਰੂਪ ਦੇਖ ਕੇ ਉਹਨਾਂ ਬੀਬੀਆਂ ਨੇ ਪੁਕਾਰ ਕੀਤੀ, ਵਾਸਤਾ ਹੈ ਤੁਹਾਨੂੰ, ਤੁਹਾਡੇ ਗੁਰੂ ਦਾ, ਸਾਨੂੰ ਬਚਾਓ। ਸਿੰਘਾਂ ਨੇ ਫੈਸਲਾ ਕੀਤਾ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਅਸਾਂ ਗਜਨੀ ਦੇ ਬਾਜ਼ਾਰਾਂ ਵਿਚ ਰੁਲਣ ਨਹੀਂ ਦੇਣਾ। ਫੈਸਲਾ ਕਰਕੇ ਗਿਣਤੀ ਥੋੜੀ ਹੈ ਸਿੰਘਾਂ ਦੀ, ਅਹਿਮਦ ਸ਼ਾਹ ਅਬਦਾਲੀ ਦੀ ਫੌਜ ਬਹੁਤ ਹੈ।

ਇਹਨਾਂ ਬੀਬੀਆਂ ਨੂੰ ਅਹਿਮਦ ਸ਼ਾਹ ਦੇ ਕੋਲੋਂ ਅਸਾਂ ਛੁਡਾਣਾ। ਠੀਕ ਜਦੋਂ ਅੱਧੀ ਰਾਤ ਹੋਈ, ਅਹਿਮਦ ਸ਼ਾਹ ਬਦਾਲੀ ਦਾ ਕਾਫਲਾ ਤੁਰਿਆ ਜਾ ਰਿਹਾ। ਸਿੰਘਾਂ ਨੇ ਜਕਾਰੇ ਛੱਡਦਿਆਂ ਹੋਇਆ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਹਿੰਦੁਸਤਾਨ ਦਾ ਲੁੱਟਿਆ ਹੋਇਆ ਮਾਲ ਵੀ ਖੋਇਆ। ਉਹ 20,000-30,000 ਹਿੰਦੁਸਤਾਨ ਦੀਆਂ ਬਹੁ ਬੇਟੀਆਂ ਵੀ ਛੁਡਾਈਆਂ ਔਰ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਬੀਬੀਆਂ ਨੂੰ ਉਨ੍ਹਾਂ ਦੇ ਟਿਕਾਣੇ ਪੁੱਛ ਕੇ ਆਪ ਉਨ੍ਹਾਂ ਦੇ ਘਰੋ ਘਰੀ ਛੱਡ ਕੇ ਆਏ, ਉਨ੍ਹਾਂ ਦਾ ਲੁੱਟਿਆ ਮਾਲ ਵਾਪਸ ਕਰਾਇਆ। ਅਗਰ ਉਸ ਵਕਤ ਉਹ ਗੁਰੂ ਕੇ ਪਿਆਰੇ ਸਿੱਖ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਤੇ ਹਮਲਾ ਨਾ ਕਰਦੇ, ਉਹ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਵਿਚ 2-2 ਪੈਸੇ ਵਿਚ ਵਿਕਣੀਆਂ ਸਨ। ਪਰ ਸਿੰਘਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਉਨ੍ਹਾਂ ਬਹੁ ਬੇਟੀਆਂ ਦੀ ਇੱਜ਼ਤ ਬਚਾਈ। ਅਹਿਮਦ ਸ਼ਾਹ ਬਦਾਲੀ ਨੂੰ ਬੜਾ ਬੁਰਾ ਲੱਗਾ। ਉਹਨੇ ਹੁਕਮ ਜਾਰੀ ਕੀਤਾ ਕਿ ਸਾਰੇ ਸਿੱਖ ਖਤਮ ਕਰ ਦਿਓ। ਮੀਰ ਮੰਨੂ ਬੜਾ ਜ਼ਾਲਮ ਸੀ। ਇਸ ਮੀਰ ਮੰਨੂ ਜ਼ਾਲਮ ਨੇ ਹੁਕਮ ਜਾਰੀ ਕੀਤਾ ਕਿ ਸਿੱਖਾਂ ਨੂੰ ਖਤਮ ਕਰ ਦਿਓ। ਸਿੰਘ ਜੰਗਲਾਂ ਵਿਚ ਚਲੇ ਗਏ, ਜੰਗਲ ਨੂੰ ਅੱਗ ਲਵਾ ਦਿੱਤੀ। ਪਰ ਗੁਰੂ ਕੇ ਸਿੰਘ ਜਿਹੜੇ ਜ਼ੁਲਮ ਦੇ ਖਿਲਾਫ਼ ਲੜਦੇ ਨੇ, ਸੱਚ

ਇੱਕ ਹੱਥ ਵਿੱਚ ਕੇਸਰੀ ਨਿਸ਼ਾਨ, ਅੱਗ ਲੱਗੀ ਹੋਈ ਹੈ, ਦੁਸ਼ਮਣ ਨਾਲ ਵੀ ਲੜ ਰਹੇ ਨੇ। ਉਸ ਵਕਤ ਸਿੰਘ ਜਕਾਰੇ ਛੱਡ ਦਿਓ।

ਫਕੀਰ ਮੰਨੂ ਨੇ ਸਿੱਖਾਂ ਨੂੰ ਫੜਨਾ, ਇੱਕ ਲਾਈਨ ਵਿਚ ਖੜੇ ਕਰਕੇ ਪਹਿਲਾਂ ਕਹਿਣਾ ਮੁਸਲਮਾਨ ਬਣ ਜਾਓ, ਪਰ ਸਿੱਖਾਂ ਨੇ ਕਹਿਣਾ ਸਿੱਖੀ ਨਹੀਂ ਛੱਡਣੀ, ਉਨ੍ਹਾਂ ਨੂੰ ਸ਼ਹੀਦ ਕਰ ਦੇਣਾ। ਫਿਰ ਦੂਸਰੀ ਲਾਈਨ ਦੀ ਵਾਰੀ ਆਣੀ, ਉਨ੍ਹਾਂ ਨੂੰ ਵੀ ਸ਼ਹੀਦ ਕਰ ਦੇਣਾ, ਤੇ ਜਿਹੜੀਆਂ ਸਿੰਘਣੀਆਂ ਸਨ ਉਨ੍ਹਾਂ ਨੂੰ ਕੈਦ ਕਰਕੇ ਉਨ੍ਹਾਂ ਕੋਲੋਂ ਚੱਕੀ ਚਲਵਾਣੀ, ਛੋਟੇ ਬੱਚਿਆਂ ਨੂੰ ਉਨ੍ਹਾਂ ਮਾਵਾਂ ਦੇ ਸਾਹਮਣੇ ਮਾਰਨਾ, ਉਨ੍ਹਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਜਿਵੇਂ ਕੋਈ ਫੁੱਲਾਂ ਦਾ ਹਾਰ ਬਣਾਉਂਦਾ, ਬੱਚਿਆਂ ਦੇ ਟੁਕੜੇ ਕਰਕੇ ਉਨ੍ਹਾਂ ਦਾ ਹਾਰ ਬਣਾ ਕੇ ਮਾਵਾਂ ਦੇ ਗਲ ਵਿਚ ਪਾ ਦੇਣਾ, ਤੇ ਨਾਲੇ ਕਹਿਣਾ ਮੁਸਲਮਾਨ ਬਣ ਜਾਓ, ਨਹੀਂ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ। ਪਰ ਧੰਨ ਹਨ ਉਹ ਗੁਰੂ ਕੇ ਸਿੰਘ, ਗੁਰੂ ਕੀਆਂ ਸਿੰਘਣੀਆਂ, ਜਿਨ੍ਹਾਂ ਜਾਣ ਤੇ ਦੇ ਦਿੱਤੀ ਪਰ ਧਰਮ ਨਾ ਹਾਰਿਆ। ਇਹ ਜ਼ੁਲਮ ਹੋ ਰਿਹਾ ਸੀ ਪਰ ਗੁਰੂ ਕੇ ਸਿੰਘ ਕਦੀ ਜ਼ੁਲਮ ਤੋਂ ਘਬਰਾਏ ਨਹੀਂ। ਉਸ ਵਕਤ ਦੀ ਇਹ ਇਤਿਹਾਸਕ ਬੋਲੀ ਕਿ ਗੁਰੂ ਕੇ ਸਿੰਘ ਮੀਰ ਮਨੂ

ਇਹ ਜਿਹੜਾ ਕੇਸਰੀ ਨਿਸ਼ਾਨ ਹੈ ਇਹਨੂੰ ਸੁੱਟ ਦੇ। ਆਲਮ ਸਿੰਘ ਕਹਿਣ ਲੱਗੇ, ਜਦੋਂ ਤੱਕ ਗੁਰੂ ਕਾ ਸਿੰਘ ਜਿਉਂਦਾ ਹੈ ਉਹ ਨਿਸ਼ਾਨ ਨਹੀਂ ਸੁੱਟੇਗਾ। ਹਾਕਮ ਨੇ ਕਿਹਾ, ਜੇ ਮੈਂ ਤੇਰੇ ਹੱਥ ਵੱਢ ਦਿਆਂ ਫਿਰ ਤੇ ਨਿਸ਼ਾਨ ਡਿੱਗ ਪਵੇਗਾ। ਆਲਮ ਸਿੰਘ ਕਹਿਣ ਲੱਗੇ, ਤੂੰ ਹੱਥ ਵੱਢੇਗਾ, ਮੈਂ ਪੈਰਾਂ ਨਾਲ ਨਿਸ਼ਾਨ ਫੜ ਲਵਾਂਗਾ, ਡਿੱਗਣ ਨਹੀਂ ਦੇਣਾ। ਹਾਕਮ ਨੇ ਬੜੇ ਗੁੱਸੇ ਚ ਕਿਹਾ, ਜੇ ਮੈਂ ਤੇਰਾ ਸਿਰ ਵੱਢ ਦਿਆਂ ਫਿਰ ਤੇ ਨਿਸ਼ਾਨ ਡਿੱਗ ਪਵੇਗਾ। ਆਲਮ ਸਿੰਘ ਮੁਸਕਰਾ ਕੇ ਕਹਿਣ ਲੱਗੇ, ਜਦੋਂ ਤੱਕ ਗੁਰੂ ਕਾ ਸਿੰਘ ਜਿਉਂਦਾ ਹੈ ਇਹ ਨਿਸ਼ਾਨ ਨਹੀਂ ਡਿੱਗਣ ਦੇਵੇਗਾ। ਹਾਂ, ਜੇ ਸਿੰਘ ਸ਼ਹੀਦ ਹੋ ਜਾਵੇ ਫਿਰ ਇਹਦੀ ਉਹ ਰੱਖਿਆ ਕਰੇਗਾ।

ਕਹਿੰਦੇ ਉਹ ਵਸਤੂ, ਉਹ ਖਜ਼ਾਨਾ, ਉਹ ਨਿਧਾਨ, ਉਹ ਟ੍ਰੈਜਰ ਤੇਰੇ ਆਪਣੇ ਅੰਦਰ ਹੈ, ਤੂੰ ਬਾਹਰ ਵਸਤ ਨਾ ਪਾ, ਤੂੰ ਬਾਹਰੋਂ ਕੁਛ ਵੀ ਲੱਭਣ ਦੀ ਕੋਸ਼ਿਸ਼ ਨਾ ਕਰ। ਕਹਿੰਦੇ ਹਨ ਵਿਣ ਕਾਇਆ ਜੇ ਹੋਰ ਥੇ ਧਨ ਖੋਜਦੇ। ਆਈ ਵਿਸ਼ ਕਿ ਸਾਰੀ ਕਮਿਊਨਿਟੀ ਇਹਨਾਂ ਵਿਚਾਰਾਂ ਨੂੰ ਸੁਣਦੀ, ਕਿਉਂਕਿ ਅਸੀਂ ਸਭ ਲੋਕ ਬਾਹਰ ਭਾਲਣ ਲੱਗੇ ਹੋਏ ਹਾਂ। ਪਰ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਨੂੰ ਅਸੀਂ ਸੁਣੀਏ ਅਤੇ ਸਮਝੀਏ ਕਿ ਸਾਡੇ ਜੀਵਨ ਕਿੱਧਰ ਜਾ ਰਹੇ ਹਨ, ਤੇ ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਸਹੀ ਟਰੈਕ ਉੱਤੇ ਪਾਉਂਦੇ। ਉਹ ਕਹਿੰਦੇ ਹਨ ਤੂੰ ਇਸ ਜਨਮ ਦੇ ਵਿੱਚ ਕੋਈ ਵਸਤੂ ਪਾਉਣ ਆਇਆ ਸੀ, ਨੰਬਰ ਇੱਕ, ਨੰਬਰ ਦੋ, ਉਹ ਵਸਤੂ ਤੇਰੇ ਆਪਣੇ ਅੰਦਰ ਹੈ ਤੇ ਤੂੰ ਦੂਰ ਨਹੀਂ ਹੈ। ਕਹਿੰਦੇ ਹਨ

ਉਹ ਵਸਤੂ ਕਾਇਆ ਦੇ ਅੰਦਰ ਹੈ ਅਤੇ ਜਿਹੜੇ ਕਾਇਆ ਦੇ ਅੰਦਰੋਂ ਉਸ ਵਸਤੂ ਨੂੰ ਨਹੀਂ ਪਾਲਦੇ ਨਹੀਂ ਢੂੰਡਦੇ ਕਹਿੰਦੇ ਉਹ ਅਤੀ ਮੂੜ ਹਨ ਅਤੀ ਮੂਰਖ ਹਨ ਅਤੇ ਬੇਤਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਹੀ ਚਾਲ ਨਹੀਂ ਬੇਤਾਲ ਲੋਕ ਹਨ ਮੂੜ ਲੋਕ ਹਨ ਮੂਰਖ ਲੋਕ ਹਨ ਸੋ ਇਸ ਸਟੈਂਡਰਡ ਦੇ ਨਾਲ ਇਸ ਮੈਜਰਮੈਂਟ ਦੇ ਨਾਲ ਇਸ ਗੇਜ ਦੇ ਨਾਲ ਸਾਰੀ ਸੁਸਾਇਟੀ ਮੂਰਖ ਬਣ ਜਾਂਦੀ ਹੈ ਕਿਉਂਕਿ ਬਾਹਰ ਪਹਲਦੀ ਹੈ ਗੁਰੂ ਬਾਬਾ ਜੀ ਦੀ ਤਾਲੀਮ ਸਾਨੂੰ ਸਮਝਾ ਰਹੀ ਹੈ ਕਿ ਇਸ ਜਨਮ ਦੇ ਵਿੱਚ ਤੁਸੀਂ ਕੁਝ ਪਾਉਣ ਲਈ ਆਏ ਸੀ ਅਤੇ ਉਹ ਜੋ ਵਸਤੂ ਹੈ ਉਹ ਤੁਹਾਤੋਂ ਦੂਰ ਨਹੀਂ ਅਗਰ ਤੁਹਾਡਾ ਕੁਝ ਵੀ ਜ਼ਿੰਦਗੀ ਚ ਨੁਕਸਾਨ ਹੋ ਗਿਆ ਹੈ ਕੁਝ ਵੀ ਤੁਹਾਡਾ ਖੋ ਗਿਆ ਹੈ ਨੋ ਮੈਟਰ ਹਾਊ ਮੱਚ ਯੂ ਫੀਲ ਦੈਟ ਯੂ ਆਰ ਐਬਸੋਲੂਟਲੀ ਫੇਲੂਅਰ ਸਟਿਲ ਉਹ ਜੋ ਪਾਉਣ ਵਾਲੀ ਵਸਤੂ ਉਹ ਤੁਹਾਡੇ ਆਪਣੇ ਹੀ ਪਾਸ ਹੈ ਉਹ ਤੁਹਾਡੇ ਆਪਣੇ ਅੰਦਰ ਹੈ ਸੋ ਤੁਸੀਂ ਕੁਝ ਵੀ ਖੋਇਆ ਨਹੀਂ ਹੈ ਡਿਪਰੈਸ ਹੋਣ ਦੀ ਹੋਪਲੈਸਨੈਸ ਚ ਜਾਣ ਦੀ ਤੁਹਾਡੇ ਲਈ ਕੋਈ ਗੁੰਜਾਇਸ਼ ਨਹੀਂ ਛੱਡੀ ਕਿਉਂਕਿ ਅਖੀਰਲੇ ਦਮ ਤੱਕ ਉਹ ਵਸਤੂ ਜੋ ਤੁਸੀਂ ਪਾਣੀ ਸੀ ਉਹ ਤੁਹਾਡੇ ਆਪਣੇ ਅੰਦਰ ਅਖੀਰਲੇ ਦਮ ਤੱਕ ਜਦੋਂ ਚਾਹੋ ਉਸ ਪਾਸੇ ਨੂੰ ਆਪਣੀ ਡਾਇਰੈਕਸ਼ਨ ਤਬਦੀਲ ਕਰ ਸਕਦੇ ਹੋ ਸੋ ਅਗਰ ਅਸੀਂ ਸਪਸ਼ਟ ਤੌਰ ਤੇ ਇਤਨਾ ਹੀ ਗੁਰੂ ਬਾਬੇ ਦਾ ਉਪਦੇਸ਼ ਸਮਝ ਲਈਏ ਤੇ ਉਸ ਨੂੰ ਧਾਰਨ ਕਰ ਲਈਏ ਕਿ ਅਸੀਂ ਇਸ ਜਨਮ ਦੇ ਵਿੱਚ ਕੁਝ ਪਾਉਣ ਆਏ ਸੀ ਅਤੇ ਉਹ ਵਸਤੂ ਜੋ ਪਾਉਣ ਆਏ ਸੀ ਉਹ ਸਾਡੇ ਆਪਣੇ ਅੰਦਰ ਹੈ ਹੁਣ ਇਹ ਸਵਾਲ ਸਾਨੂੰ ਪੁੱਛਣ ਵਾਲਾ ਹੈ ਕਿ ਅਸੀਂ ਆਪਣੇ ਅੰਦਰੋਂ ਕੁਝ ਲੱਭਿਆ ਹੈ ਜਾਂ ਨਹੀਂ ਲੱਭਿਆ ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਲੱਭਿਆ ਤਾਂ ਫਿਰ ਅਸੀਂ ਚਾਲੇ ਮੂਲ ਗਵਾਏ ਫਿਰ ਅਸੀਂ ਸਭ ਕੁਝ ਖੋ ਕੇ ਇੱਥੋਂ ਜਾਣ ਵਾਲੇ ਲੋਕ ਹਾਂ ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਪਾਇਆ ਨਹੀਂ ਖੋਜਿਆ ਤਾਂ ਫਿਰ ਅਸੀਂ ਅੰਧਲੇ ਲੋਕ ਹਾਂ ਤਾਂ ਗੁਰੂ ਬਾਬਾ ਜੀ ਫਿਰ ਸਾਨੂੰ ਦੇਖ ਕੇ ਹੈਰਾਨ ਹੋ ਕੇ ਇਹ ਸ਼ਬਦ ਉਚਾਰ ਕੇ ਇਸ ਤਰ੍ਹਾਂ ਗਾਇਨ ਕਰਦੇ ਹਨ ਅੰਧਲੇ ਕਿਆ ਪਾਇਆ ਜਾਗਾਏ ਐ ਅੰਧੇ ਇਨਸਾਨ ਤੂੰ ਜਗਤ ਚ ਆ ਕੇ ਕੀ ਪਾਇਆ ਹੈ ਆਓ ਸਾਰੇ ਨਾਲੇ ਗਾਓ ਨਾਲੇ ਆਪਣੇ ਆਪਣੇ ਅੰਦਰੋਂ ਆਪਣੇ ਆਪਣੇ ਆਪ ਨੂੰ ਇਹ ਪੁੱਛੋ ਕਿ ਵਸਤੂ ਜਿਹੜੀ ਮੈਂ ਪਾਉਣੀ ਸੀ ਮਹਾਰਾਜ ਦੱਸਦੇ ਹਨ ਉਹ ਮੇਰੇ ਆਪਣੇ ਅੰਦਰ ਹੀ ਹੈ ਉਸ ਨੂੰ ਮੈਂ ਆਪਣੇ ਅੰਦਰੋਂ ਪਾਇਆ ਹੈ ਜਾਂ ਨਹੀਂ ਪਾਇਆ ਜੇ ਨਹੀਂ ਪਾਇਆ ਤੇ ਮੈਂ ਕੀ ਕਰ ਰਿਹਾ ਹਾਂ ਕੀ ਕਰਦਾ ਰਿਹਾ ਹਾਂ ਤੇ ਅੱਗੇ ਨੂੰ ਹੁਣ ਮੇਰਾ ਕੀ ਵਿਚਾਰ ਹੈ ਆਓ ਪਿਆਰ

ਤੂੰ ਸੋਚੋ ਨਾਲ ਨਾਲ। ਇਸ ਕਰਕੇ ਇਸ ਕੀਰਤਨ ਨੂੰ ਮੈਂ ਆਹਿਸਤਾ ਆਹਿਸਤਾ ਕਰਾਂਗਾ ਤਾਂ ਕਿ ਅਸੀਂ ਰਿਫਲੈਕਟ ਕਰ ਸਕੀਏ, ਆਪਣੇ ਤੇ ਸਵਾਲ ਉਠਾ ਸਕੀਏ, ਜਾਗ ਸਕੀਏ ਤੇ ਆਪਣੇ ਆਪਣੇ ਜੀਵਨ ਨੂੰ, ਹੋਰ ਕਿਸੇ ਦੇ ਨੂੰ ਨਹੀਂ, ਆਪਣੇ ਆਪਣੇ ਜੀਵਨ ਨੂੰ ਇਹ ਪੁੱਛ ਸਕੀਏ ਕਿ ਮੈਂ ਆ ਕੇ ਕੀ ਪਾਇਆ ਹੈ, ਮੈਂ ਕੀ ਪਾਇਆ ਹੈ ਅਤੇ ਪਾਉਣ ਵਾਲੀ ਵਸਤੂ ਅੰਦਰ ਸੀ, ਉਸ ਅੰਦਰ ਵਾਲੀ ਵਸਤੂ ਨੂੰ ਮੈਂ ਪਾਇਆ ਹੈ ਜਾਂ ਨਹੀਂ ਪਾਇਆ। ਜੇ ਨਹੀਂ ਪਾਇਆ ਤੇ ਫਿਰ ਹਾਲੇ ਤੱਕ ਦਾ ਜੀਵਨ ਮੇਰਾ ਉਹ ਵੇਸਟ ਗਿਆ ਹੈ। ਮਹਾਰਾਜ ਜੀ ਆਖਦੇ ਹਨ ਬਈ ਤੁਹਾਡੇ ਆਪਣੇ ਹੀ ਅੰਦਰ ਵਸਤੂ ਸੀ, ਦੂਰੋਂ ਕਿਤੋਂ ਲੱਭਣ ਨਹੀਂ ਸੀ ਜਾਣਾ, ਘਰੋਂ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਤੁਹਾਡੇ ਆਪਣੇ ਅੰਦਰ ਹੈ ਅਤੇ ਉਸ ਆਪਣੇ ਅੰਦਰ ਵਾਲੀ ਵਸਤੂ ਨੂੰ ਤੁਸੀਂ ਪਾ ਨਹੀਂ ਸਕੇ ਫਿਰ ਮਾਣ ਕਿਹੜੀ ਗੱਲ ਦਾ ਕਰਦੇ? ਤੁਹਾਨੂੰ ਆਪਣੇ ਆਪ ਤੇ ਕਿਸ ਗੱਲ ਦਾ ਮਾਣ ਹੈ? ਔਰ ਦੂਸਰੀ ਗੱਲ, ਆਪਣੇ ਆਪ ਨੂੰ ਤੁਸੀਂ ਸਿਆਣੇ ਕਿਵੇਂ ਸਮਝਦੇ ਹੋ? ਦੇਖੋ, ਆਪਣੇ ਅੰਦਰੋਂ ਹੀ ਇੱਕ ਟ੍ਰੈਜਰ ਸੀ, ਉਹ ਤੁਸੀਂ ਪਾਇਆ ਨਹੀਂ ਔਰ ਉਸਦੇ ਬਾਵਜੂਦ ਵੀ ਆਪਣੇ ਆਪ ਨੂੰ ਤੁਸੀਂ ਸਿਆਣੇ ਵੀ ਸਮਝਦੇ ਹੋ ਤੇ ਫਿਰ ਮਾਣ ਪੜੀ ਪਤਾ ਨਹੀਂ ਕਿਸ ਗੱਲ ਦਾ ਕਰੀ ਬੈਠੇ ਹੋ? ਇਹ ਤੇ ਬਹੁਤ ਹੀ ਇੱਕ ਸ਼ਰਮਸਾਰੀ ਵਾਲੀ ਗੱਲ ਹੈ ਕਿ ਸਾਡੇ ਅੰਦਰ ਕੋਈ ਅਮਲੀਕ ਖਜ਼ਾਨਾ ਹੈ, ਅਸੀਂ ਉਸਨੂੰ ਹੀ ਨਹੀਂ ਦੇਖ ਸਕੇ, ਉਸਨੂੰ ਹੀ ਨਹੀਂ ਪਾ ਸਕੇ। ਪਾਇਆ ਕੁਛ ਵੀ ਨਹੀਂ ਤੇ ਮਾਣ ਇਤਨਾ ਵੱਡਾ, ਮਾਣ ਨਾਲ ਅਸੀਂ ਭਰੇ ਪਏ ਹਾਂ, ਪਤਾ ਨਹੀਂ ਅਸੀਂ ਕੀ ਪਾ ਲਿਆ ਹੈ। ਪਤਾ ਨਹੀਂ ਸੀ ਕੀ ਪਾ ਲਿਆ ਹੈ। ਗੁਰੂ ਬਾਬਾ ਜੀ ਹੁਣ ਸ਼ਬਦ ਉਚਾਰਦੇ ਕਹਿੰਦੇ ਹਨ, ਐ ਭੋਲੀਏ ਇਨਸਾਨ ਨੂੰ ਆਖਿਆ ਹੈ, ਭੋਲੀਏ ਜਿੰਦੜੀਏ ਤੂੰ ਕਿਹੜੀ ਗੱਲ ਦਾ ਮਾਣ ਕਰਦੀ ਹੈ, ਕਿਸ ਗੱਲ ਦਾ ਮਾਣ ਕਰਦੀ ਹੈ? ਕਹਿੰਦੇ ਹਨ

ਅਸੀਂ ਸ਼ਬਦ ਹਜ਼ਾਰਿਆਂ ਚ ਇਹ ਪੜ੍ਹਦੇ ਹਾਂ ਪਰ ਅਸੀਂ ਨਿਤਨੇਮ ਪੂਰਾ ਕਰ ਜਾਂਦੇ ਹਾਂ, ਚੋਟ ਨਹੀਂ ਲੱਗਦੀ। ਮਕੈਨੀਕਲ ਸਾਡਾ ਇੱਕ ਰੂਟੀਨ ਹੁੰਦਾ ਅਤੇ ਸਾਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਅੱਜ ਪਾਠ ਕਰ ਲਏ, ਸ਼ਬਦ ਹਜ਼ਾਰੇ ਵੀ ਪੜ੍ਹ ਲਏ, ਜਪਜੀ ਸਾਹਿਬ ਵੀ ਪੜ੍ਹ ਲਏ। ਪਰ ਸ਼ਬਦ ਹਜ਼ਾਰਿਆਂ ਦੇ ਵਿੱਚ ਮਹਾਰਾਜ ਜੀ ਤੇ ਇੱਕ ਚੋਟ ਲਗਾ ਰਹੇ ਹਨ। ਕਹਿੰਦੇ ਹਨ ਇਹ ਆਨੜੀ ਏ ਮਾਨੜਾ ਕਾਏ ਕਰੇ, ਕਿਸ ਗੱਲ ਦਾ ਤੂੰ ਮਾਣ ਕੇ ਪਈ ਕਰਦੀ ਹੈ। ਪਰ ਅਸੀਂ ਸਾਰਾ ਦਿਨ ਬੜੇ ਆਪਣੇ ਮਾਣ ਚ ਮਸਤ ਫਿਰਦੇ ਹਾਂ, ਸਵੇਰੇ ਪੜ ਕੇ ਜਾਂਦੇ ਹਾਂ ਕਿ ਕਿਹੜੀ ਗੱਲ ਦਾ ਤੈਨੂੰ ਮਾਣ ਹੈ। ਪਰ ਮਾਣ ਨਾਲ ਅਸੀਂ ਫੁੱਲੇ ਪਏ, ਅਤੇ ਫੁੱਲੇ ਪਤਾ ਕਿਵੇਂ ਪਏ? ਉਹ ਬਾਣੀ ਦੇ ਵਿੱਚ ਲਿਖਿਆ ਉਹਨਾਂ ਨੇ, ਕਹਿੰਦੇ ਸਭ ਕੋ ਭਰਿਆ ਫੂਕ, ਸਾਰੇ ਫੂਕ ਨਾਲ ਭਰੇ ਪਏ ਹਨ, ਜਿਸ ਤਰ੍ਹਾਂ ਟਾਇਰਾਂ ਦੇ ਵਿੱਚ ਫੂਕ ਭਰੀ ਦੀ, ਇੰਨੀ ਫੂਕ ਭਰੀ ਪਈ ਹੈ ਕਿ ਫਟਣ ਨੂੰ ਆਏ ਪਏ ਹਨ।

ਹੁਣ ਅਸੀਂ ਇਹ ਸੁਣ ਕੇ ਇਸ ਨੂੰ ਮੰਨਾਂਗੇ ਜਾਂ ਨਹੀਂ ਮੰਨਾਂਗੇ? ਗੁਰੂ ਬਾਬੇ ਦਾ ਉਪਦੇਸ਼ ਸੁਣ ਕੇ ਅਸੀਂ ਉਸ ਨੂੰ ਮੰਨਾਂਗੇ ਜਾਂ ਇਗਨੋਰ ਕਰਾਂਗੇ? ਬਾਬਾ ਜੀ ਆਖਦੇ ਹਨ ਬਾਹਰ ਮੂਲ ਨਾ ਖੋਜੀਏ, ਬਾਹਰ ਦੀ ਜੋ ਦੌੜ ਹੈ ਉਸ ਚੋਂ ਕੁਛ ਨਹੀਂ ਮਿਲਣਾ, ਮਿਲਣ ਦੇ ਬਾਅਦ ਵੀ ਸਭ ਕੁਛ ਖੋ ਜਾਣਾ ਹੈ, ਜੇ ਮਿਲ ਵੀ ਗਿਆ ਤਾਂ ਉਸਨੇ ਸਾਥ ਥੋੜੋ ਜਾਣਾ ਹੈ, ਉਸਨੇ ਸਾਥ ਨਹੀਂ ਜਾਣਾ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਕਹਿੰਦੇ ਚਾਰ ਕੁ ਦਿਨ ਆਪਣੀ ਨੌਬਤ ਬਜਾ ਕੇ ਚਲੇ ਗਏ, ਆਪਣਾ ਵਾਜਾ ਬਜਾ ਕੇ ਚਲੇ ਗਏ, ਇਤਨਕ ਖਟੀਆ ਗਠੀਆ ਮਟੀਆ, ਇਤਨਾ ਕੁ ਖਟਿਆ ਇਤਨਾ ਕੁ ਗਠੜੀ ਚ ਪਿਆ ਹੈ ਜਾਂ ਅੱਜ ਕੱਲ ਬੈਂਕ ਚ ਪਿਆ ਹੈ, ਇਤਨਾ ਕੁ ਮਟੀਆ ਇਤਨਾ ਕੁ ਮਿੱਟੀ ਚ ਦੱਬਿਆ ਹੈ ਜਾਂ ਸਵਿਸ ਬੈਂਕ ਚ ਪਿਆ ਹੈ। ਸਿਚੁਏਸ਼ਨ ਚੇਂਜ ਹੋ ਗਈਆਂ ਹਨ, ਉਦੋਂ ਲੋਕ ਮਿੱਟੀ ਥੱਲੇ ਦਬਾ ਦਿੰਦੇ ਸਨ, ਅੱਜ ਕੱਲ ਜੋ ਹਨ ਉਹ ਸਵਿਸ ਬੈਂਕ ਚ ਪਹੁੰਚ ਜਾਂਦੇ ਹਨ, ਉਦੋਂ ਲੋਕ ਗਠੜੀ ਬੰਨ ਲੈਂਦੇ ਸਨ ਅੱਜ ਬੈਂਕ ਚ ਰੱਖ ਦਿੰਦੇ ਹਨ। ਹੋਰ ਤੇ ਕਾਨਸੈਪਟ ਤੇ ਉਹੀ ਹੈ ਨਾ, ਸਿਰਫ ਜਗ੍ਹਾ ਹੀ ਤਬਦੀਲ ਹੋਈਆਂ ਹਨ, ਅਰੇਂਜਮੈਂਟਸ ਹੀ ਬਦਲੀਆਂ ਹਨ। ਕਹਿੰਦੇ ਇਤਨਕ ਖਟੀਆ ਗਠੀਆ ਮਠੀਆ, ਇਤਨਾ ਕੁ ਮੈਂ ਖਟਿਆ ਹੈ ਕਮਾਇਆ ਹੈ, ਇੰਨਾ ਕੁ ਉੱਥੇ ਪਿਆ ਹੈ, ਇੰਨਾ ਕੁ ਉੱਥੇ ਪਿਆ ਹੈ, ਇਤਨਾ ਗਰੜੀ ਚ ਪਿਆ ਹੈ, ਪਰ ਸੰਗ ਨਾ ਕੱਛ ਲੈ ਜਾਏ, ਇਹ ਤੇਰੇ ਨਾਲ ਨਹੀਂ ਜਾਣਾ। ਜਦ ਤੇਰੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਇਹ ਵਸਤੂ ਕੀ ਹੋਈ? ਕੋਈ ਉਹ ਵੀ ਵਸਤੂ ਹੈ ਜਿਹੜੀ ਤੇਰੇ ਨਾਲ ਚੱਲੇ, ਜਿਹੜੀ ਤੇਰੇ ਨਾਲ ਰਹੇ? ਗੁਰੂ ਬਾਬਾ ਜੀ ਕਹਿੰਦੇ ਨੇ ਉਹ ਵਸਤੂ ਤੇਰੇ ਆਪਣੇ ਹੀ ਅੰਦਰ ਹੈ, ਤੇਰੇ ਆਪਣੇ ਅੰਦਰੋਂ ਤੂੰ ਉਸਨੂੰ ਪਹਾਲ, ਉਸਨੂੰ ਹੀ ਤੂੰ ਪ੍ਰਾਪਤ ਕਰਨ ਦੇ ਵਾਸਤੇ ਆਇਆ ਹੈ। ਅਗਰ ਤੂੰ ਉਸਨੂੰ ਪ੍ਰਾਪਤ ਨਹੀਂ ਕੀਤਾ ਅਤੇ ਦੁਖੀ ਹੈ ਤਾਂ ਕਿਸੇ ਉੱਤੇ ਬਲੇਮ ਨਾ ਕਰ, ਕਿਸੇ ਨੂੰ ਦੋਸ਼ ਨਾ ਦੇ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਪਿਆਰ ਨਾਲ ਇੱਕ ਦਫ਼ਾ ਇਸ ਪੰਕਤੀ ਨੂੰ ਫਿਰ ਗਾਓ ਸਾਰੇ।

ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੈਂ ਪਾਇਆ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਸਫਲ ਸਫਲ ਭਈ ਸਫਲ ਯਾਤਰਾ, ਮੇਰੀ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਕਿਉਂਕਿ ਜਿਸ ਵਸਤੂ ਨੂੰ ਪ੍ਰਾਪਤ ਕਰਨ ਦੇ ਵਾਸਤੇ ਮੈਂ ਆਇਆ ਸੀ ਉਹ ਮੈਂ ਪ੍ਰਾਪਤ ਕਰ ਲਈ, ਮੇਰਾ ਆਉਣਾ ਸਫਲ ਹੋ ਗਿਆ। ਸਪਸ਼ਟ ਕਰਕੇ ਦੱਸਦੇ ਹਨ, ਲੁਕਾਉਂਦੇ ਨਹੀਂ ਹਨ, ਕਹਿੰਦੇ ਹਨ ਮੇਰੀ ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ ਹੈ। ਕਰੋੜਾਂ ਕਰੋੜਾਂ ਲੋਕ, ਤਮਾਮ ਲੋਕ, ਅਣਗਿਣਤ ਲੋਕ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਹੀ ਕਿਤੇ ਖੋ ਜਾਂਦੇ ਹਨ, ਕੁਛ ਵੀ ਪਾ ਕੇ ਨਹੀਂ ਜਾਂਦੇ, ਪਰ ਗੁਰੂ ਬਾਬੇ ਨੇ ਆਪ ਪਾਇਆ ਹੋਇਆ ਹੈ ਅਤੇ ਉਹ ਸਾਨੂੰ ਇਤਨੇ ਪ੍ਰੇਮ ਦੇ ਨਾਲ ਸਾਡਾ ਸਾਥ ਦਿੰਦੇ ਹਨ, ਗਾਰੰਟੀ ਕਰਾਉਂਦੇ ਹਨ ਕਿ ਤੁਸੀਂ ਗੁਰੂ ਬਾਬਾ ਜੀ ਦੀ ਸਿੱਖਿਆ, ਗੁਰੂ ਬਾਬਾ ਜੀ ਦੇ ਵਚਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ, ਉਹਨਾਂ ਦੇ ਰਸਤੇ ਨੂੰ ਅਪਣਾ ਲਓ, ਜੋ ਖਜ਼ਾਨਾ ਉਹਨਾਂ ਨੇ ਆਪਣੇ ਅੰਦਰੋਂ ਪਾਇਆ ਉਹੀ ਖਜ਼ਾਨਾ ਉਹ ਤੁਹਾਨੂੰ ਬਖਸ਼ਣਗੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਪਾਇਆ, ਤੁਹਾਨੂੰ ਅਸਿਸਟ ਕਰਨਗੇ, ਤੁਹਾਨੂੰ ਗਾਈਡ ਕਰਨਗੇ, ਤੁਹਾਨੂੰ ਬਲੈਸ ਕਰਨਗੇ, ਆਸ਼ੀਰਵਾਦ ਦੇਣਗੇ, ਤਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਉਹੀ ਪਾ ਸਕੋ। ਹਜ਼ੂਰ ਆਪਣੀ ਖੁਸ਼ੀ ਇਸ ਤਰ੍ਹਾਂ ਐਕਸਪ੍ਰੈਸ ਕਰਦੇ ਹਨ ਕਿ ਮੈਂ ਉਹ ਖਜ਼ਾਨਾ ਆਪਣੇ ਅੰਦਰੋਂ ਪਾਇਆ, ਕਹਿੰਦੇ ਮੈਂ ਪਾਇਆ। ਆਓ ਉਹ ਪੰਕਤੀ ਸੁਣੀ, ਕਹਿੰਦੇ

ਹੱਠ ਮਜਾਹੂ ਮੈਂ ਮਾਣਕ ਲੱਦਾ। ਕਹਿੰਦੇ ਹੱਠ ਮੈਨੇ ਹਿਰਦਾ, ਆਪਣੇ ਹਿਰਦੇ ਦੇ ਅੰਦਰੋਂ ਹੀ ਇੱਕ ਮੈਂ ਜਿਉਲ ਕਹਿੰਦੇ ਪ੍ਰਾਪਤ ਕੀਤਾ ਹੈ, ਲੱਭਿਆ ਹੈ, ਮਾਣਕ ਲੱਭਿਆ। ਮੁੱਲ ਨਾ ਕਿੱਦਾਂ, ਕਹਿੰਦੇ ਇਹ ਮੈਂ ਮੁੱਲ ਨਹੀਂ ਖਰੀਦਿਆ, ਇਹ ਮੁੱਲ ਵਿਕਦਾ ਹੀ ਨਹੀਂ ਹੈ, ਆਪਣੇ ਹੀ ਅੰਦਰ ਹੈ। ਪਰ ਸਤਿਗੁਰੂ ਦੀ ਗਾਈਡੈਂਸ ਦੇ ਨਾਲ, ਅਸਿਸਟੈਂਸ ਦੇ ਨਾਲ, ਸਤਿਗੁਰੂ ਦੀ ਆਸ਼ੀਰਵਾਦ ਦੇ ਨਾਲ, ਉਸਦੀ ਕਿਰਪਾ ਦੇ ਨਾਲ, ਕਹਿੰਦੇ ਸਤਿਗੁਰੂ ਦਾ ਬਣ ਕੇ, ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਰਸਤਾ ਸਮਝਾਇਆ, ਢੰਗ ਸਮਝਾਇਆ, ਤੇ ਇਹ ਮਾਣਕ, ਇਹ ਜਿਊਲ, ਇਹ ਟ੍ਰੈਜਰ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚੋਂ ਲੱਭ ਲਿਆ। ਕਮਾਲ ਹੈ ਉਹ ਜੀਵਨ, ਧਨ ਹੈ ਉਹ ਜੀਵਨ, ਉਸ ਜੀਵਨ ਨੂੰ ਨਮਸਕਾਰ। ਜਿਨ੍ਹਾਂ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ ਉਹਨਾਂ ਨੇ ਆਪਣੀ ਬਾਣੀ ਚ ਦੱਸਿਆ, ਗੁਰੂ ਅਰਜਨ ਦੇਵ ਜੀ ਆਖਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਆਪਣੇ ਮਨ ਦੇ ਵਿੱਚ ਹੀ ਪਾ ਲਿਆ। ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ। ਕਹਿੰਦੇ ਮੈਂ ਲਾਲ ਪਾ ਲਿਆ, ਰਤਨ ਪਾ ਲਿਆ। ਸਵਾਮੀ ਭਗਤ ਬਾਣੀ ਦੇ ਵਿੱਚ ਆਖਦੇ ਹਨ, ਸਵਾਮੀ ਰਾਮਾਨੰਦ ਜੀ ਕਹਿੰਦੇ ਹਨ

ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਕਹਿੰਦੇ ਮੈਂ ਬਾਹਰ ਕਿੱਥੇ ਜਾਵਾਂ, ਘਰ ਦੇ ਅੰਦਰ ਹੀ ਕਹਿੰਦੇ ਰੰਗ ਬਣਿਆ ਪਿਆ ਹੈ, ਸਵਾਦ ਬਣਿਆ ਪਿਆ ਹੈ, ਆਨੰਦ ਬਣਿਆ ਪਿਆ ਹੈ, ਟਿਕਾਓ ਬਣਿਆ ਪਿਆ ਹੈ। ਕਤ ਜਾਈਏ ਰੇ ਘਰ ਲਾਗੋ ਰੰਗ। ਸੋ ਗੁਰੂ ਅਰਜਨ ਦੇਵ ਜੀ ਵੀ ਆਖਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ, ਤਨ ਵੀ ਸ਼ਾਂਤ ਹੋ ਗਿਆ, ਮਨ ਵੀ ਸ਼ਾਂਤ ਹੋ ਗਿਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਧ ਅੰਤਰ। ਕਹਿੰਦੇ ਤ੍ਰਿਪਤ ਹੋ ਗਏ, ਰੱਜ ਗਏ, ਰਹੇ ਰਿਧ ਅੰਤਰ, ਹਮੇਸ਼ਾ ਅੰਦਰ ਹੀ ਫਿਰ ਹੁਣ ਰਹਿੰਦੇ ਹੈ ਕਿਉਂਕਿ ਉਹ ਵਸਤੂ ਅੰਦਰ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁੱਕੇ, ਹੁਣ ਡੋਲਦੇ ਨਹੀਂ ਹੈ। ਅਸੀਂ ਜ਼ਿੰਦਗੀ ਚ ਬਹੁਤ ਡੋਲਦੇ ਹਾਂ, ਬਹੁਤ ਡੋਲਦੇ ਹਾਂ, ਡੋਲੇ ਪਏ ਹਾਂ, ਬਿਲਕੁਲ ਥਿੜਕੇ ਪਏ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਮੈਂ ਹੁਣ ਜ਼ਿੰਦਗੀ ਚ ਡੋਲਦਾ ਨਹੀਂ, ਕਿਉਂਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਆਪਣੇ ਆਲੇ ਦੁਆਲੇ ਜਦੋਂ ਦੇਖਦੇ ਹਾਂ, ਹਰ ਸ਼ਖਸ ਡੋਲਿਆ ਪਿਆ ਹੈ, ਹਰ ਸ਼ਖਸ ਡੋਲਦਾ ਹੈ, ਇਨਸਿਕਿਓਰ ਹੈ, ਹਰ ਸ਼ਖਸ ਖਾਲੀ ਹੈ, ਬਿਲਕੁਲ ਖਾਲੀ ਹੈ, ਅੰਦਰ ਕੁਛ ਨਹੀਂ, ਅੰਦਰ ਖਾਲੀ, ਪ੍ਰੇਮ ਬਿਨ ਢਹਿ ਢੇਰੀ ਤਨ ਛਾਲ। ਅੰਦਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ, ਉਸ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਤ੍ਰਿਪਤੀ ਦੇ ਨਾਲ ਅੰਦਰ ਰੱਜੇ ਪੁੱਜੇ ਨਹੀਂ ਹਨ, ਅੰਦਰ ਖਾਲੀ ਹਨ, ਅਤੇ ਅੰਦਰ ਖਾਲੀ ਇੱਕ ਦੂਸਰੇ ਤੋਂ ਕੁਛ ਸਨੈਚ ਕਰਨਾ ਚਾਹੁੰਦੇ ਹਨ, ਪਰ ਜਦ ਸਾਰਿਆਂ ਦੇ ਖਾਲੀ ਹਨ, ਕਿਸ ਤੋਂ ਕੁਛ ਕੀ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ ਹੈ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ, ਆ ਸ਼ਬਦ ਫਿਰ ਧਿਆਨ ਨਾਲ ਸੁਣੋ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਅੰਦਰੋਂ ਉਹ ਵਸਤੂ ਪਾ ਲਈ ਜਿਹੜੀ ਸਾਨੂੰ ਪਾਉਣ ਨੂੰ ਕਿਹਾ ਗਿਆ ਹੈ, ਕਿ ਤੁਸੀਂ ਵੀ ਉਹੀ ਪਾਉਣ ਲਈ ਆਏ ਹੋ, ਪਰ ਸਵਾਲ ਸਾਡੇ ਤੇ ਉਹ ਕਰ ਰਹੇ ਹਨ ਕਿ ਅੰਧਲੇ ਲਫ਼ਜ਼ ਕੌੜਾ ਵਰਤਿਆ ਨਾ, ਕਠਨ ਕਠੋਰ ਲਫ਼ਜ਼ ਵਰਤਿਆ ਨਾ, ਫਿਰ ਮਾਤਾ ਪਿਤਾ ਕਈ ਦਫ਼ਾ ਝਿੜਕੇ ਵੀ ਤੇ ਬੋਲਦੇ ਹੀ ਹਨ, ਜਦ ਬੱਚੇ ਕਿਸੇ ਗੱਲ ਨੂੰ ਮੰਨਣ ਹੀ ਨਾ, ਤੇ ਫਿਰ ਕਈ ਦਫ਼ਾ ਗੁੱਸੇ ਦੇ ਵਿੱਚ ਆ ਕੇ ਵੀ ਬੋਲਦੇ ਹਨ। ਇੱਥੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਆਖਿਆ ਹੈ, ਉਹ ਅੰਨਿਓ ਤੁਹਾਡੇ ਆਪਣੇ ਹੀ ਅੰਦਰੋਂ ਵਸਤੂ ਹੈ, ਗੁਰੂ ਸਮਝਾਉਣ ਵਾਲਾ ਹੈ, ਉਸ ਤੋਂ ਸਮਝ ਕੇ ਕੋਸ਼ਿਸ਼ ਕਿਉਂ ਨਹੀਂ ਕਰਦੇ ਉਸ ਨੂੰ ਆਪਣੇ ਅੰਦਰੋਂ ਪਾਉਣ ਦੀ। ਇਤਨਾ ਸੁਣ ਸੁਣਾ ਕੇ ਫਿਰ ਵੀ ਜੇ ਤੁਸੀਂ ਉਸ ਨੂੰ ਪਾਉਣਾ ਹੀ ਨਹੀਂ ਹੈ, ਤੇ ਫਿਰ ਅੰਨਿਆਂ ਵਾਲੀ ਗੱਲ ਹੋਈ ਕਿ ਨਾ ਹੋਈ। ਇਸ ਕਰਕੇ ਉਹਨੇ ਲਫ਼ਜ਼ ਇੱਥੇ ਅੰਧਲੇ ਵਰਤਿਆ, ਥੋੜੀ ਤਾੜਨਾ ਦਿੱਤੀ। ਅੱਜ ਜਾਣ ਵੇਲੇ ਰਸਤੇ ਚ ਇਸ ਖਿਆਲ ਦੇ ਨਾਲ ਜਾਇਓ ਕਿ ਗੁਰੂ ਬਾਬੇ ਦੀ ਥੋੜੀ ਜਿਹੀ ਝਿੜਕ ਵੀ ਸੁਣ ਕੇ ਆਏ, ਕਿ ਓਦਾਂ ਸਾਨੂੰ ਕੋਈ ਸੜਕ ਤੇ ਤੁਰੇ ਜਾਂਦੇ ਹਾਂ, ਅੰਨਾ ਕਹੇ ਤਾਂ ਅਸੀਂ ਸ਼ਾਇਦ ਅਗਲੇ ਦੇ ਗਲ ਪੈ ਜਾਵਾਂਗੇ, ਕੁੱਟਣਾ ਸ਼ੁਰੂ ਕਰ ਦਿਆਂਗੇ, ਕਿਸੇ ਦੀ ਮਜਾਲ ਕੀ ਹੈ, ਸਾਨੂੰ ਕੋਈ ਅੰਨਾ ਕਹਿ ਦੇ, ਕਹਿ ਸਕਦਾ ਕੋਈ ਸਾਨੂੰ ਐਡਰੈਸ ਕਰੇ ਤੇ ਕਹੇ ਅੰਨੇ ਹੋ ਕਿੱਧਰ ਜਾ ਰਹੇ ਹੋ, ਫਿਰ ਦੇਖੋ ਕੀ ਬਣਦਾ ਹੈ, ਫਿਰ ਦੇਖੋ ਕੀ ਬਣਦਾ ਹੈ। ਪਰ ਇੱਥੇ ਗੁਰੂ ਪਿਤਾ ਹੈ, ਗੁਰੂ ਮਾਤਾ ਹੈ, ਗੁਰੂ ਪਰਮੇਸ਼ਵਰ ਹੈ, ਔਰ ਅਸੀਂ ਆਨੇ ਹਾਂ, ਔਰ ਉਹ ਦੇਖਦੇ ਹਨ ਕਿ ਜੋ ਇਹ ਪਾਉਣ ਆਏ ਹਨ, ਸਮਾਂ ਘਟਦਾ ਜਾ ਰਿਹਾ ਹੈ, ਇਹ ਉਸਨੂੰ ਪਾ ਨਹੀਂ ਰਹੇ, ਉਸ ਵੱਲ ਧਿਆਨ ਨਹੀਂ ਦੇ ਰਹੇ, ਸਾਰੀ ਦੀ ਸਾਰੀ ਸੋਸਾਇਟੀ ਜੋ ਹੈ ਉਹ ਭਟਕੀ ਪਈ ਹੈ, ਇਹ ਗੁਰੂ ਬਾਬੇ ਦੇ ਚਰਨਾਂ ਦੇ ਵਿੱਚ ਵੀ ਆ ਜਾਂਦੇ ਹਨ, ਫਿਰ ਵੀ ਕੁਛ ਨਹੀਂ ਪਾ ਕੇ ਜਾਂਦੇ, ਨਾ ਸੁਣ ਕੇ ਜਾਂਦੇ ਹਨ, ਨਾ ਸਮਝ ਕੇ ਜਾਂਦੇ ਹਨ, ਤਾਂ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ, ਅੰਧਲੇ ਪਾਇਆ ਕੀ, ਅੰਧਲੇ ਕਿਆ ਪਾਇਆ ਜਗ ਆਇਆ, ਤੂੰ ਕੁਛ ਪਾਉਣ ਆਇਆ ਸੀ ਜਗਤ ਦੇ ਵਿੱਚ, ਉਹ ਵਸਤੂ ਤੇਰੇ ਆਪਣੇ ਅੰਦਰ ਹੀ ਸੀ, ਤੂੰ ਪਾਈ ਕਿਉਂ ਨਹੀਂ ਹੈ, ਜੇ ਤੂੰ ਉਹ ਨਹੀਂ ਪਾਈ ਤਾਂ ਫਿਰ ਅੰਨਾ ਨਾ ਆਖਣ ਤੇ ਹੋਰ ਕੀ ਆਖਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਦਫ਼ਾ ਤਾੜਨਾ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਆਪਣੇ ਇਹਨਾਂ ਜਗਤ ਦੇ ਜੀਵਾਂ ਨੂੰ ਜੋ ਬੱਚਿਆਂ ਦੇ ਸਮਾਨ ਹਨ ਜਦੋਂ ਦੁੱਖ ਆਉਂਦਾ ਹੋਏਗਾ, ਤਾਂ ਕਈ ਦਫ਼ਾ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਅਕਲ ਦੇ ਅੰਨੇ ਹਨ। ਅਕਲ ਦੇ ਅੰਨੇ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਵਾਸਤੇ ਗਿਆਨ ਮੌਜੂਦ ਹੈ, ਅਵੇਲੇਬਲ ਹੈ। ਹੁਣ ਇਹ ਗੱਲ ਪਸ਼ੂ ਨੂੰ ਤਾਂ ਨਹੀਂ ਨਾ ਕਹੀ ਜਾ ਸਕਦੀ, ਮਹਾਰਾਜ ਨੇ ਪਸ਼ੂ ਨੂੰ ਕਦੇ ਅਕਲ ਦਾ ਅੰਨਾ ਨਹੀਂ ਆਖਿਆ। ਸਾਰੀ ਬਾਣੀ ਦੇ ਵਿੱਚ ਮੈਨੂੰ ਅੱਜ ਤੱਕ ਕਿਤੇ ਮਹਾਰਾਜ ਨੇ ਜਦੋਂ ਵੀ ਐਡਰੈਸ ਕੀਤਾ ਹੈ, ਪਸ਼ੂ ਨੂੰ ਮਾੜਾ ਨਹੀਂ ਆਖਿਆ, ਨਿੰਦਿਆ ਨਹੀਂ ਹੈ, ਉਸਨੂੰ ਅਕਲੋਂ ਅੰਨਾ ਨਹੀਂ ਆਖਿਆ, ਪਰ ਮਹਾਰਾਜ ਨੇ ਇਨਸਾਨ ਨੂੰ ਅਕਲ ਦਾ ਅੰਨਾ ਵੀ ਆਖਿਆ। ਅਕਲ ਦਾ ਅੰਨਾ ਤੇ
ਤੇ ਬਾਬਾ ਜੀ ਨੇ ਆਖਿਆ ਕਹਿੰਦੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਏ, ਕਹਿੰਦੇ ਇਹ ਅੰਨੇ ਹਨ ਅਕਲੋਂ ਵੀ ਅੰਨੇ ਹਨ, ਦੱਸੋ ਹੁਣ ਇਹਨਾਂ ਨੂੰ ਮੈਂ ਕੀ ਆਖਾਂ ਤੇ ਕੀ ਨਾ ਆਖਾਂ। ਗੁਰੂ ਨਾਨਕ ਦੇਵ ਜੀ ਆਖਦੇ ਨੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਏ, ਬਿਨ ਗੁਰ ਪੰਥ ਨਾ ਸੂਝੀ ਕਿਤ ਬਿਦ ਨਿਰਬਹੀਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣ। ਜਿਹੜੀ ਚੀਜ਼ ਖੋਟੀ ਹੈ ਉਸਨੂੰ ਖਰੀ ਕਹੀ ਜਾਂਦਾ, ਖਰੇ ਸਾਰ ਨਾ ਜਾਣ। ਅੰਧੇ ਕਾ ਨਾਉ ਪਾਰਖੂ, ਜਿਹੜਾ ਦੁਨੀਆਂ ਦੇ ਵਿੱਚ ਬਿਲਕੁਲ ਅੰਨਾ ਇਨਸਾਨ ਹੈ, ਦੁਨੀਆਂ ਸਮਝੀ ਬੜਾ ਸਿਆਣਾ ਇਨਸਾਨ ਹੈ, ਬਹੁਤ ਇੰਟੈਲੀਜੈਂਟ ਇਨਸਾਨ ਹੈ, ਬੜਾ ਪਾਰਖੂ ਬੰਦਾ ਹੈ। ਕਲੀ ਕਾਲ ਉਡਾਣੇ, ਸੁੱਤੇ ਕੋ ਜਾਗਤ ਕਹੇ, ਜਿਹੜੇ ਬਿਲਕੁਲ ਸੁੱਤੇ ਪਏ ਹਨ, ਪਤਾ ਹੀ ਨਹੀਂ ਉਹਨਾਂ ਨੂੰ ਕੁਛ ਲੱਗਦਾ ਹੈ, ਉਹਨਾਂ ਨੂੰ ਅਸੀਂ ਸਮਝਦੇ ਜਾਗਦੇ ਹਨ, ਬੜੇ ਚਤੁਰ ਹਨ, ਤੁਰੇ ਫਿਰਦੇ ਹਨ। ਜਾਗਤ ਕੋ ਸੂਤਾ, ਜੀਵਤ ਕੋ ਮੂਹਾਂ ਕਹੇ, ਆਤਮਕ ਤੌਰ ਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਅਸੀਂ ਜੀਵਤ ਕੋ ਮੂਆ ਕਹੇ, ਮੂਏ ਨਹੀਂ ਰੋਤਾ, ਕਹਿੰਦੇ ਜਿਹੜੇ ਆਤਮਕ ਤੌਰ ਤੇ ਜ਼ਿੰਦਾ ਹਨ ਉਹਨਾਂ ਨੂੰ ਇਹ ਮਰੇ ਹੋਏ ਸਮਝੇ ਹਨ, ਅਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਇਹ ਜੀਂਦੇ ਸਮਝਦੇ ਹਨ। ਸਾਰੀ ਦੀ ਸਾਰੀ ਜਾਣੀ ਗੱਲ ਪੁੱਠੀ ਸਮਝੀ ਬੈਠੇ ਹਨ, ਅਕਲੋਂ ਅੰਨੇ ਹੋਏ ਜਾਂ ਨਾ ਹੋਏ, ਅੰਧੇ ਅਕਲੀ ਬਾਹਰ ਕਿਆ ਤਿੰਨ ਸਿਉ ਕਹੀਏ। ਕਈ ਵਾਰੀ ਬਾਬਾ ਜੀ ਵੀ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਬਾਣੀ ਦਿੰਦੇ ਹਨ ਕਿ ਮੈਂ ਦੱਸੋ ਕੀ ਕਹਾਂ ਇਹਨਾਂ ਨੂੰ, ਸਮਝਦੇ ਹੀ ਨਹੀਂ ਹਨ। ਤੇ ਇੱਥੇ ਆਖਦੇ ਹਨ, ਕਹਿੰਦੇ ਹਨ

ਗੁਰੂ ਅਰਜਨ ਦੇਵ ਜੀ ਦਾ ਮੈਂ ਸ਼ਬਦ ਸੁਣਾਉਣ ਲੱਗਾ ਸੀ ਕਿ ਉਹਨਾਂ ਨੇ ਪਾਇਆ ਹੈ। ਹੁਣ ਇਸ ਸ਼ਬਦ ਨੂੰ ਤੁਹਾਡੇ ਸਾਹਮਣੇ ਇੱਕ ਐਗਜ਼ੈਂਪਲ ਵਜੋਂ ਰੱਖਣ ਦਾ ਮੇਰਾ ਮਤਲਬ ਇਹ ਹੈ ਕਿ ਇਹੀ ਸਟੇਟ ਆਫ ਮਾਇੰਡ ਗੁਰੂ ਅਰਜਨ ਦੇਵ ਜੀ ਚਾਹੁੰਦੇ ਹਨ, ਗੁਰੂ ਨਾਨਕ ਦੇਵ ਜੀ ਚਾਹੁੰਦੇ ਹਨ ਕਿ ਅਸੀਂ ਅਚੀਵ ਕਰੀਏ, ਇਹੀ ਸਟੇਟ ਆਫ ਮਾਇੰਡ। ਤੋ ਉਹ ਸੁਣੋ, ਕਹਿੰਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਮੇਰਾ ਮਨ ਵੀ ਸ਼ਾਂਤ ਠੰਡਾ, ਤਨ ਵੀ ਸ਼ਾਂਤ ਠੰਡਾ। ਹੁਣ ਬੰਦਾ ਕਹੇ ਤਨ ਦੇ ਸ਼ਾਂਤ ਦਾ ਮਤਲਬ ਕੀ ਹੈ? ਕੋਈ ਏਅਰ ਕੰਡੀਸ਼ਨ ਲਗਾ ਕੇ ਤਨ ਨੂੰ ਠੰਡਾ ਕੀਤਾ ਹੈ? ਨਹੀਂ, ਤਨ ਦੇ ਵਿੱਚ ਜਿਹੜੀਆਂ ਅੱਗਾਂ ਬਲਦੀਆਂ ਹਨ, ਤਨ ਦੇ ਵਿੱਚ ਕਈ ਕਿਸਮ ਦੀਆਂ ਭੁੱਖਾਂ ਦੀਆਂ ਅੱਗਾਂ ਬਲ ਰਹੀਆਂ ਹਨ, ਡਿਜ਼ਾਇਰਸ ਦੀਆਂ ਅੱਗਾਂ ਬਲ ਰਹੀਆਂ ਹਨ, ਕਹਿੰਦੇ ਉਹ ਸ਼ਾਂਤ ਹੋ ਗਈਆਂ ਹਨ। ਹੁਣ ਤਨ ਸਤਾਉਂਦਾ ਨਹੀਂ ਹੈ, ਤਨ ਪਰੇਸ਼ਾਨ ਨਹੀਂ ਕਰਦਾ ਹੈ। ਆਲ ਦਾ ਕਰੇਵਿੰਗਸ ਹੈਵ ਸੀਜ਼ਡ, ਤਨ ਬਿਲਕੁਲ ਆਰਾਮ ਚ ਹੈ। ਤਨ ਸੀਤਲ ਮਨ ਸੀਤਲ ਥੀ ਆ, ਸਤਿਗੁਰ ਸ਼ਬਦ ਸਮਾਇਆ। ਸਤਿਗੁਰੂ ਦੇ ਸ਼ਬਦ ਦੇ ਵਿੱਚ ਮੈਂ ਕਹਿੰਦੇ ਸਮਾ ਗਿਆ ਹਾਂ, ਇਕਮਿਕ ਹੋ ਗਿਆ। ਫਿਰ ਕਹਿੰਦੇ ਹਨ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ। ਉਹ ਕੈਸੀ ਸਟੇਟ ਆਫ ਮਾਇੰਡ ਹੋਏਗੀ ਜਿਸ ਦੇ ਵਿੱਚ ਲਾਥੀ ਭੂਖ ਸਭ ਭੁੱਖ ਲਿਖ ਗਈ ਹੈ, ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ, ਕੋਈ ਚਿੰਤਾ ਨਹੀਂ ਰਹਿ ਗਈ। ਵਾਹ, ਕਿਤਨੀ ਵੰਡਰਫੁਲ ਸਟੇਟ ਆਫ ਮਾਇੰਡ ਹੋਏਗੀ ਜਿੱਥੇ ਕੋਈ ਚਿੰਤਾ ਨਹੀਂ ਰਹਿ ਗਈ। ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਗੁਰਪੂਰੇ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਹੈ ਤੇ ਮੈਂ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਨੂੰ ਜਿੱਤਣ ਦੇ ਨਾਲ ਕਹਿੰਦੇ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਮਨ ਜੀਤੋ ਜਗ ਸਾਰੀ। ਤ੍ਰਿਪਤ ਅਘਾਏ ਰਹੇ ਰਿਦ ਅੰਤਰ, ਕਹਿੰਦੇ ਤ੍ਰਿਪਤ ਅਘਾਏ ਰਹੇ ਰਿਦ ਅੰਤਰ, ਰਿਦ ਆਪਣੇ ਹਿਰਦੇ ਦੇ ਅੰਦਰ ਰਹਿੰਦਾ ਹਾਂ। ਡੋਲਣ ਤੇ ਅਬ ਚੁੱਕੇ, ਕਹਿੰਦੇ ਹੁਣ ਡੋਲਣਾ ਖਤਮ ਹੋ ਗਿਆ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀਂ ਰੇ ਮੂਕੇ, ਕਹਿੰਦੇ ਉਹ ਖਜ਼ਾਨਾ ਅੰਦਰੋਂ ਮਿਲਿਆ ਹੈ ਜਿਸ ਦੇ ਵਿੱਚ ਕਦੇ ਤੋਟ ਆ ਹੀ ਨਹੀਂ ਸਕੀ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀਂ ਰੇ ਮੂਕੇ। ਉਹ ਅਵਸਥਾ ਹੈ, ਇਹ ਅਵਸਥਾ ਹੈ ਜਿਹੜੀ ਗੁਰੂ ਬਾਬਾ ਜੀ ਸਾਨੂੰ ਚਾਹੁੰਦੇ ਹਨ ਕਿ ਅਸਾਂ ਆਪਣੇ ਇਸ ਜੀਵਨ ਚ ਪਾ ਕੇ ਜਾਣੀ ਸੀ। ਤਾਂ ਹੀ ਤਾਂ ਕਿਹਾ ਕਿ ਤੁਸੀਂ ਪਾਇਆ ਕੀ ਹੈ, ਅੰਦਲੇ ਕਿਆ ਪਾਇਆ ਜਾਗਾ, ਆਪਣੇ ਅੰਦਰੋਂ ਇਹ ਪ੍ਰਾਪਤ ਹੋਣੀ ਸੀ। ਸੋ ਅਸੀਂ ਅੱਜ ਦੇ ਇਸ ਕੀਰਤਨ ਦੇ ਵਿੱਚ ਜੋ ਕੁਛ ਇਹ ਸੁਣਿਆ ਹੈ, ਇਸ ਉੱਤੇ ਰਿਫਲੈਕਟ ਕਰਨਾ ਹੈ ਕਿ ਸੱਚਮੁੱਚ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਅੰਦਰਲੀ ਦੁਨੀਆਂ ਦੇ ਵਿੱਚੋਂ ਕੁਛ ਪਾ ਕੇ ਜਾ ਰਹੇ ਹਾਂ, ਜਾਂ ਹਾਲੇ ਤੱਕ ਖਾਲੀ ਹੀ ਬੈਠੇ ਜਾਂ ਖਾਲੀ ਹੀ ਬੈਠੇ ਹਾਂ। ਔਰ ਉਹ ਹੈ ਸਭ ਕੁਛ ਇਸ ਕਾਇਆ ਦੇ ਵਿੱਚ ਹੀ। ਤਾਂ ਦਾਸ ਨੇ ਕਾਇਆ ਦੇ ਉੱਤੇ ਕੀਰਤਨ ਸ਼ੁਰੂ ਕੀਤੇ ਸੀ, ਤਨ ਦੇ ਉੱਤੇ, ਬਾਡੀ ਦੇ ਉੱਤੇ, ਕਿ ਸਾਨੂੰ ਪਤਾ ਲੱਗੇ ਕਿ ਗੁਰੂ ਮਹਾਰਾਜ ਜੀ ਨੇ ਸਾਡੀ ਬਾਡੀ ਦੇ ਮੁਤਲਕ, ਇਸ ਕਾਇਆ ਦੇ ਮੁਤਲਕ, ਇਸ ਦੇਹੀ ਦੇ ਮੁਤਲਕ ਕੀ ਕੁਛ ਆਖਿਆ ਹੈ। ਆਪ ਜੀ ਨੂੰ ਮੈਂ ਤਿੰਨ ਨੁਕਤੇ ਸੁਣਾ ਚੁੱਕਾ ਹਾਂ। ਨੰਬਰ ਇੱਕ, ਦੁਰਲੱਭ ਹੈ ਇਹ ਕਾਇਆ, ਕਿਉਂਕਿ ਇਸ ਕਾਇਆ ਦੇ ਅੰਦਰ ਹੀ ਉਹ ਦੁਰਲੱਭ ਵਸਤੂ ਹੈ ਜੋ ਅਸੀਂ ਪਾਉਣੀ ਹੈ। ਦੂਸਰਾ, ਇਹ ਕਾਇਆ ਮੰਦਿਰ ਹੈ, ਅਕਾਲ ਪੁਰਖ ਵਾਹਿਗੁਰੂ ਇਸ ਦੇ ਅੰਦਰ ਨਿਵਾਸ ਕਰਦਾ ਹੈ। ਤੀਸਰਾ, ਇਹ ਕਾਇਆ ਰੱਬ ਦੀ ਪਤਨੀ ਹੈ। ਜਿਉਂ ਜਿਉਂ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓਗੇ, ਪਤਨੀ ਦਾ ਜੀਵਨ ਘੁਮਲਾ ਜਾਏਗਾ, ਬਿਮਾਰ ਹੋ ਜਾਏਗੀ, ਕਮਜ਼ੋਰ ਹੋ ਜਾਏਗੀ, ਉਦਾਸ ਹੋ ਜਾਏਗੀ। ਅੱਜ ਇੱਕ ਚੌਥਾ ਨੁਕਤਾ ਆਪ ਜੀ ਦੇ ਸਾਹਮਣੇ ਰੱਖਦਾ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਜੋ ਕੁਛ ਸਾਰੇ ਬ੍ਰਹਿਮੰਡ ਦੇ ਵਿੱਚ ਹੈ, ਉਹ ਸਾਰੇ ਦਾ ਸਾਰਾ ਇਸ ਕਾਇਆ ਦੇ ਅੰਦਰ ਹੈ।

ਤੂੰ ਉਸ ਨੂੰ ਨਹੀਂ ਪਾਇਆ ਤੇ ਫਿਰ ਹਾਲੇ ਤੱਕ ਤੂੰ ਕੀ ਕਰ ਰਿਹਾ ਹੈ? ਫਿਰ ਕਹਿੰਦੇ ਹਨ ਤੂੰ ਕੀ ਪਾਇਆ ਹੈ ਇਸ ਜਗਤ ਦੇ ਵਿੱਚ ਆ ਕੇ? ਅੰਦਲੇ ਕਿਆ ਪਾਇਆ ਜਗ ਆਏ। ਸਮਾਂ ਵੀ ਸਮਾਪਤ ਹੈ, ਪ੍ਰੇਮ ਨਾਲ ਸਾਰੇ ਗਾਓ ਅਤੇ ਹੁਣ ਇਸ ਵਿਚਾਰ ਦਾ ਜੋ ਕੰਡਾ ਚੁੱਭਣਾ ਚਾਹੀਦਾ ਹੈ, ਜੇ ਨਹੀਂ ਚੁੱਭਦਾ, ਇਹ ਸਾਨੂੰ ਨਹੀਂ ਸਾਡੇ ਅੰਦਰ ਕੋਈ ਟਰਮੋਇਲ ਲਿਆਉਂਦੀ, ਸਾਡੇ ਅੰਦਰ ਨਹੀਂ ਸੋਚ ਵਿਚਾਰ ਪੈਦਾ ਕਰਦੀ, ਫਿਰ ਇਸ ਦਾ ਅਰਥ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਨਸ਼ੇ ਦੇ ਅਧੀਨ ਹਾਂ ਕਿ ਸੁਣ ਕੇ ਵੀ ਸਾਡੇ ਉੱਤੇ ਅਸਰ ਨਹੀਂ ਹੁੰਦਾ। ਧਿਆਨ ਨਾਲ

ਸੰਤ ਸਿਪਾਹੀ ਭਾਈ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਸਿੰਘਾਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਆਲੀਸ਼ਾਨ ਯਾਦਗਾਰ ਸਥਾਨ ਉਸਾਰਿਆ ਹੋਇਆ ਹੈ।

ਬੁਰਿਆਈਆਂ ਪਾਚੇ ਧਰਮ ਹਜ਼ੂਰ। ਹਜ਼ੂਰ ਦਾ ਬਚਨ ਹੈ ਕਿ ਜੋ ਕੁਝ ਤੂੰ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਵੇਖ ਵੀ ਰਿਹਾ ਤੇ ਲਿਖ ਵੀ ਰਿਹਾ। ਇਹ ਮਤ ਸਮਝ ਪਈ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਦਿੱਠਾ। ਜਦੋਂ ਹਿਸਾਬ ਹੁੰਦਾ ਤਾਂ ਰੱਤੀ ਮਾਸੇ ਦਾ ਵੀ ਹਿਸਾਬ ਹੋ ਜਾਂਦਾ। ਜਦੋਂ ਮਾਲਕ ਬਖਸ਼ਿਸ਼ ਕਰੇ ਤਾਂ ਫਿਰ ਉਹਦਾ ਲੱਖ ਦਾ ਵੀ ਹਿਸਾਬ ਨਹੀਂ ਲੈਂਦਾ। ਇਸ ਲਈ ਐਸੇ ਕਰਮ ਨਾ ਕਰ ਕਿ ਜਦੋਂ ਤੂੰ ਨਿਰੰਕਾਰ ਦੇ ਦੁਆਰ ਜਾਵੇਂ ਤੇਰੀ ਆਤਮਾ ਕਲੰਕਿਤ ਹੋਵੇ, ਪਾਪਾਂ ਦਾ ਬੋਝਾ ਤੇਰੇ ਸਿਰ ਤੇ ਹੋਵੇ ਤੇ ਫਿਰ ਕੀ ਮੂੰਹ ਵਿਖਾਏਗਾ। ਇਸ ਲਈ ਹਜ਼ੂਰ ਕਹਿੰਦੇ ਹਨ ਕਿ ਹਰ ਵੇਲੇ ਤੇਰੇ ਹਰ ਇੱਕ ਕੰਮ ਤੇ ਉਸਦੀ ਅੱਖ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਹੜੇ ਚੰਗੇ ਕਰਮ ਕਰਦੇ ਹਨ ਉਹ ਨੇੜੇ ਹੋ ਜਾਂਦੇ ਹਨ ਨਿਰੰਕਾਰ ਦੇ। ਉਹਨਾਂ ਨੂੰ ਸੱਦ ਕੇ ਗੁਰੂ ਆਪਣੇ ਪਾਸ ਬਿਠਾ ਲੈਂਦਾ, ਆ ਮੇਰੇ ਬੱਚੇ ਤੂੰ ਬੜਾ ਚੰਗਾ ਕੰਮ ਕੀਤਾ। ਤੇ ਜਿਹੜੇ ਅਮੋਲਕ ਸਵਾਸ ਪਾ ਕੇ ਨਾਮ ਨਹੀਂ ਜਪਦੇ, ਕੁਕਰਮਾਂ ਵਿੱਚ ਪੈ ਜਾਂਦੇ ਹਨ, ਨਸ਼ਿਆਂ ਵਿੱਚ ਪੈ ਜਾਂਦੇ ਹਨ, ਮਾੜਿਆਂ ਕੰਮਾਂ ਵਿੱਚ ਪੈ ਜਾਂਦੇ ਹਨ, ਤੇ ਫਿਰ ਜਿਵੇਂ ਇੱਥੇ ਲੋਕ ਉਹਨਾਂ ਕੋਲੋਂ ਨਫ਼ਰਤ ਕਰਦੇ ਨਾ, ਕੋਈ ਕੋਲ ਨਹੀਂ ਬੈਠਣ ਦਿੰਦਾ, ਇਸੇ ਤਰ੍ਹਾਂ ਉਹਨਾਂ ਦੀ ਆਤਮਾ ਕਲੰਕਿਤ ਹੋ ਜਾਂਦੀ ਹੈ। ਉੱਥੇ ਵੀ ਜਾ ਕੇ ਉਹ ਆਦਰ ਨਹੀਂ ਪਾਉਂਦੇ, ਨਿਰੰਕਾਰ ਫਿਰ ਉਹਨਾਂ ਨੂੰ 84 ਦੇ ਦੁੱਖਾਂ ਵਿੱਚ, ਗੇੜੇ ਵਿੱਚ ਭੇਜ ਦਿੰਦਾ ਤੇ ਹਾਲ ਇਹ ਹੋ ਜਾਂਦਾ ਕਿ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ਼ ਲੰਮੇ। ਇਹਦੀ ਸਜਾ ਦਾ ਭਾਗੀ ਨਾ ਬਣ, ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਮਿਲਿਆ, ਇਸ ਨੂੰ ਜਪ ਜਪ ਕੇ ਮਿੱਠੇ ਬੋਲ ਬੋਲ ਕੇ ਜਾ, ਸੇਵਾ ਕਰਕੇ ਕੋਈ ਉਪਕਾਰ ਕਰਕੇ ਜਾ। ਤੇਰਾ ਸਰੀਰ ਨਾ ਰਹੇ, ਤੇਰੀ ਯਾਦ ਸਦਾ ਅਮਰ ਰਹੇ, ਇਸ ਲਈ ਪਾਪ ਨਾ ਕਰ ਬੰਦਿਆ।

ਕਮਾਮ ਦੇ ਕਰਦੇ ਹਾਏ ਹਾਏ। ਇਹ ਮਤ ਸਮਝ ਪਾਪ ਦਾ ਬੀਜ ਬੋਣਾ ਤਾਂ ਬੜਾ ਸੌਖਾ ਹੈ, ਆ ਜਦੋਂ ਕਿੱਕਰ ਦਾ ਬੀਜ ਵੇਖੀਏ ਤੇ ਬੜਾ ਮਖਮਲ ਵਰਗਾ ਬੜਾ ਕੂਲਾ ਹੁੰਦਾ, ਬੜਾ ਸੋਹਣਾ ਹੁੰਦਾ, ਪਰ ਜਦੋਂ ਬੀਜ ਬੋਈਏ ਤੇ ਜਿਹੜਾ ਫਿਰ ਪੌਦਾ ਉੱਗਦਾ ਉਹ ਕੰਡਿਆਂ ਦਾ ਭਰਿਆ ਹੋਇਆ, ਜਿੱਥੇ ਹੱਥ ਲਾਏਗਾ ਕੰਡੇ ਹੀ ਕੰਡੇ ਹਨ। ਪਾਪ ਦਾ ਬੀਜ ਤਾਂ ਬੜਾ ਪਿਆਰਾ ਲੱਗਦਾ ਪਹਿਲਾਂ, ਪਰ ਜਦੋਂ ਪ੍ਰਫੁੱਲਤ ਹੁੰਦਾ ਹੀ ਨਾ ਫਿਰ ਇਹ ਜੀਵਨ ਨੂੰ ਕੁੰਭੀ ਨਰਕ ਬਣਾ ਦਿੰਦਾ। ਇਸ ਲਈ ਹਜ਼ੂਰ ਕਹਿੰਦੇ ਹਨ ਪਾਪਾਂ ਤੋਂ ਡਰ। ਕੋਈ ਚੰਗਾ ਕਰਮ ਕਰਨਾ ਤਾਂ ਉਸੇ ਵੇਲੇ ਕਰ ਲੈ, ਜੇ ਮਨ ਵਿੱਚ ਫੁਰਨਾ ਹੋਇਆ ਕਿਸੇ ਪਾਪ ਕਰਨ ਦਾ ਤਾਂ ਸੋਚ ਉਸ ਨੂੰ ਦੇਰੀ ਪਾ। ਹੋ ਸਕਦਾ ਕੋਈ ਤੇਰਾ ਚੰਗਾ ਕਰਮ ਤੇਰੇ ਸਾਹਮਣੇ ਆਵੇ, ਤੂੰ ਪਾਪਾਂ ਦੇ ਰਸਤੇ ਤੋਂ ਹਟ ਜਾਵੇਂ। ਇਸ

ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸ਼ਾਰੇ ਉਹ ਨਾਉ ਇੱਥੇ ਦੁੱਖ ਗਨੇਰਿਆਂ ਅੱਗੇ ਠੌਰ ਨਾ ਥਾਉ ਪਾਪ ਕਰਨ ਲੱਗਿਆਂ ਮਨੁੱਖ ਸੋਚਦਾ ਨਹੀਂ ਕਹਿੰਦਾ ਕਿਹੜਾ ਕੋਈ ਮੈਨੂੰ ਵੇਖ ਰਿਹਾ ਇੱਕ ਸੱਚੀ ਕਹਾਣੀ ਹੈ ਇੱਕ ਸੇਠ ਨੇ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਆਪਣੇ ਘਰ ਇੱਕ ਨੌਕਰ ਰੱਖਿਆ ਇਸ ਨੌਕਰ ਨੇ ਰਾਤ ਦਿਨ ਆਪਣੇ ਸੱਚੇ ਧਰਮ ਮਾਤਾ ਪਿਤਾ ਸਮਝ ਕੇ ਸੇਵਾ ਵਿੱਚ ਲੱਗੇ ਰਹਿਣਾ ਔਰ ਸੇਵਾ ਨਾਲ ਐਸਾ ਮਨ ਜਿੱਤ ਲਿਆ ਇਸ ਬੱਚੇ ਨੇ ਕਿ ਇਹ ਸੇਠ ਔਰ ਇਹਦੀ ਘਰਵਾਲੀ ਸੋਚਦੀ ਹੈ ਬਈ ਸਾਡੀ ਔਲਾਦ ਕੋਈ ਨਹੀਂ ਕਿਉਂ ਨਾ ਆਪਣੇ ਕਾਰ ਵਿਹਾਰ ਵਿੱਚ ਇਹਦਾ 10% ਹਿੱਸਾ ਰੱਖ ਲਈਏ ਇਹਦਾ ਵੀ ਜੀਵਨ ਬਣ ਜਾਏਗਾ ਇਹਦੀ ਸੇਵਾ ਕਰ ਰਿਹਾ ਤੇ 10ਵਾਂ ਹਿੱਸਾ ਇਹ ਲੈ ਜਾਏਗਾ ਕਮਾਈ ਦਾ ਮਨ ਵਿੱਚ ਚੰਗਾ ਫੁਰਨਾ ਹੋਇਆ ਕਾਰ ਵਿਹਾਰ ਚੱਲਣ ਲੱਗਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ ਕਿਉਂਕਿ ਕਿਸੇ ਗਰੀਬ ਦੇ ਮੁੱਖ ਵਿੱਚ ਪਾਣਾ ਇਹ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੈ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ ਭਾਈ ਜੇ ਕਿਸੇ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਨੂੰ ਸਫਲ ਕਰਨਾ ਹੋਵੇ ਤਾਂ ਗਰੀਬ ਦੇ ਮੁੱਖ ਵਿੱਚ ਪਾਓ ਇਸ ਸੇਠ ਨੇ ਹੁਣ ਇਸ ਨੂੰ ਰੱਖ ਤਾਂ ਲਿਆ ਦਿਨੋਂ ਦਿਨ ਆਮਦਨ ਵਧਣ ਲੱਗੀ ਤੇ ਇੱਕ ਐਸਾ ਸੌਦਾ ਕੀਤਾ ਜਿਹਦੇ ਵਿੱਚ ਲੱਖਾਂ ਰੁਪਏ ਬਚ ਗਏ ਤੇ ਮਨ ਵਿੱਚ ਸੋਚਦਾ ਬਈ ਇੱਕ ਨੌਕਰ 100 ਰੁਪਈਏ ਦੇ ਮਹੀਨੇ ਦੇ ਨੌਕਰ ਨੂੰ ਇਤਨੇ ਲੱਖ ਰੁਪਈਆ ਦੇ ਦੇਵਾਂਗਾ ਮਨ ਬੇਈਮਾਨ ਹੋ ਗਿਆ ਕਿਉਂਕਿ ਮਾਇਆ ਜਿਹੜੀ ਹੈ ਇਹ ਜਦੋਂ ਆਉਂਦੀ ਹੈ ਤਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ ਸੋਚਣ ਸਮਝਣ ਨਹੀਂ ਦਿੰਦੀ ਤੇ ਜਦੋਂ ਜਾਂਦੀ ਹੈ ਤਾਂ ਐਸੀ ਚਪੇੜ ਮਾਰ ਕੇ ਜਾਂਦੀ ਹੈ ਕਿ ਮਨੁੱਖ ਨੂੰ ਪਾਗਲ ਕਰਕੇ ਜਾਂਦੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਿਤੇ ਦੂਰ ਵਾਂਡੇ ਗਿਆ ਹੋਇਆ ਸੀ ਇਸ ਬੱਚੇ ਨੂੰ ਨਾਲ ਲੈ ਕੇ ਤੇ ਡਾਕਟਰ ਦੇ ਨਾਲ ਮਿਲ ਕੇ ਉਸ ਨੂੰ ਕੁਝ ਰੁਪਏ ਦੇ ਕੇ ਜ਼ਹਿਰ ਦਾ ਟੀਕਾ ਲਵਾ ਦਿੱਤਾ ਉਸ ਬੱਚੇ ਨੂੰ ਬੱਚਾ ਸਰੀਰ ਛੱਡ ਗਿਆ ਉਹਦੇ ਮਾਤਾ ਪਿਤਾ ਨੂੰ ਪਹਿਲਾਂ ਤਾਂ ਸੁਨੇਹਾ ਭੇਜਿਆ ਬਈ ਬਿਮਾਰ ਹੈ ਫਿਰ ਸੀਰੀਅਸ ਹੈ ਫਿਰ ਆਖਿਆ ਉਹਦਾ ਸਰੀਰ ਹੁਣ ਇੱਥੇ ਨਹੀਂ ਰਿਹਾ ਤੇ ਇੰਨੀ ਦੂਰ ਤੋਂ ਹੁਣ ਇਸਦਾ ਸਰੀਰ ਕਿਵੇਂ ਲਿਆਵਾਂਗੇ ਸੰਸਕਾਰ ਵੀ ਕਰ ਦਿੱਤਾ ਤੇ ਪਿਆਰੀ ਸਾਧ ਸੰਗਤ ਜਦੋਂ ਐਸਾ ਕੁਕਰਮ ਐਡਾ ਵੱਡਾ ਇਸਨੇ ਪਾਪ ਕਰ ਲਿਆ ਤੇ ਇੱਕ ਸਾਲ ਦੇ ਬਾਅਦ ਵਾਹਿਗੁਰੂ ਨੇ ਇਸਦੇ ਘਰ ਇੱਕ ਪੁੱਤਰ ਦਿੱਤਾ ਇਸਦੀ ਘਰਵਾਲੀ ਕਹਿੰਦੀ ਹੈ ਮੈਂ ਤਾਂ ਸੁਣਿਆ ਸੀ ਕਿ ਪਾਪ ਦਾ ਬੀਜ ਮਾੜਾ ਹੁੰਦਾ ਪਰ 20 ਸਾਲਾਂ ਬਾਅਦ ਸਾਡੇ ਘਰ ਈਸ਼ਵਰ ਨੇ ਪੁਕਾਰ ਸੁਣੀ ਹੈ ਸੋਹਣਾ ਲਾਲ ਹੋ ਗਿਆ ਉਚਾਰਨ ਕਰੋ ਸ੍ਰੀ ਬੜਿਆਂ ਲਾਡਾਂ ਪਾਲਾਂ ਦੇ ਨਾਲ ਬੜਿਆਂ ਲਾਡਾਂ ਨਾਲ ਪਾਲਿਆ ਬੱਚਾ ਜਵਾਨ ਹੋਇਆ ਬੜੀ ਧੂਮਧਾਮ ਨਾਲ ਵਿਆਹ ਕੀਤਾ ਬੜੀਆਂ ਖੁਸ਼ੀਆਂ ਹੋਈਆਂ ਪਰ ਬੱਚਾ ਜਦੋਂ ਵਿਆਹ ਕੇ ਘਰ ਲਿਆਇਆ ਜਨਾਨੀ ਨੂੰ ਦੂਸਰੇ ਦਿਨ ਹੀ ਬਿਮਾਰ ਪੈ ਗਿਆ ਜਿਉਂ ਜਿਉਂ ਹੁਣ ਇਹ ਸੇਠ ਇਸ ਦਾ ਇਲਾਜ ਕਰਦਾ ਹੈ ਤਿਉਂ ਤਿਉਂ ਬਿਮਾਰੀ ਵਧਦੀ ਜਾ ਰਹੀ ਹੈ ਜਿਉਂ ਜਿਉਂ ਇਸਦਾ ਇਲਾਜ ਕਰਦਾ ਹੈ ਕੋਈ ਡਾਕਟਰ ਹਕੀਮ ਨਹੀਂ ਛੱਡਿਆ ਜਿਤਨਾ ਕਿਸੇ ਨੇ ਮੰਗਿਆ ਮੂੰਹ ਮੰਗਿਆ ਦਿੱਤਾ ਪਰ ਇੱਥੇ ਨੌਬਤ ਪਹੁੰਚ ਗਈ ਕਿ ਦੁਕਾਨ ਵੀ ਵਿਕ ਗਈ ਕਾਰ ਵਿਹਾਰ ਵੀ ਜਾਂਦਾ ਰਿਹਾ ਅੱਜ ਘਰ ਵੀ ਵਿਕ ਗਿਆ ਹੁਣ ਕਿਰਾਏ ਦੇ ਮਕਾਨ ਵਿੱਚ ਬੈਠੇ ਹਨ ਬੜਾ ਮਯੂਸ ਬੈਠਾ ਇਹ ਸੇਠ ਬਈ ਵੇਖੋ ਔਲਾਦ ਹੋਈ ਸੀ ਤੇ ਇੰਨੀਆਂ ਦੁੱਖਾਂ ਨਾਲ ਚੋਲੀਆਂ ਕਿਉਂ ਭਰ ਗਈਆਂ ਹਨ ਹੁਣ ਡਾਕਟਰਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ
ਤੇ ਜਦੋਂ ਇਸਨੇ ਗਊ ਦੇ ਨਾਲ ਉਸ ਬੱਚੇ ਵੱਲ ਤੱਕਿਆ ਤੇ ਇਸ ਨੂੰ ਉਸ ਨੌਕਰ ਦੀ ਰੂਹ ਉਸ ਰੂਪ ਨਜ਼ਰ ਆਇਆ। ਉਚਾਰਨ ਕਰੋ ਸ੍ਰੀ। ਤੇ ਇਹ ਬੱਚਾ ਖਿੜ ਖਿੜਾ ਕੇ ਹੱਸ ਪਿਆ, ਕਹਿਣ ਲੱਗਾ, ਸੇਠ ਜੀ ਮੈਨੂੰ ਪਛਾਣਿਆ ਜੇ ਮੈਂ ਕੌਣ ਹਾਂ? ਮੈਂ ਉਹੀ ਤੁਹਾਡਾ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਨਿਰੰਕਾਰ ਹਰ ਇੱਕ ਦੇ ਕੀਤੇ ਹੋਏ ਤੇ ਨਿਗਾਹ ਰੱਖਦਾ। ਯਾਦ ਰੱਖੋ, ਉਹ ਹਰ ਇੱਕ ਦੀ ਕਰਨੀ ਨੂੰ ਵਾਚ ਰਿਹਾ, ਦੇਖ ਰਿਹਾ। ਉਹ ਤਾਂ ਬਹਿ ਕੇ ਲੇਖਾ ਸਮਝਾਉਂਦਾ, ਸਗੋਂ ਚਿੱਠਾ ਅੱਗੇ ਰੱਖਦਾ। ਸੇਠ ਜੀ ਮੈਂ ਉਹੀ ਹਾਂ। ਤੇ ਸੇਠ ਰੋ ਪਿਆ, ਕਹਿਣ ਲੱਗਾ, ਮੇਰੇ ਤਾਂ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ, ਪਰ ਉਹ ਜਿਹੜੀ ਤੇਰੀ ਘਰ ਵਾਲੀ ਸਾਰਾ ਜੀਵਨ ਛੱਡਦੀ ਰਹੇਗੀ, ਗਲਦੀ ਰਹੇਗੀ, ਉਹਦਾ ਕੀ ਕਸੂਰ ਸੀ? ਅਖੇ ਉਹ ਡਾਕਟਰ ਸੀ ਜਿਸ ਨੇ ਮੈਨੂੰ ਜ਼ਹਿਰ ਦਾ ਟੀਕਾ ਲਾਇਆ ਸੀ। ਉਸ ਸੇਠ ਨੂੰ ਐਸਾ ਬੈਰਾਗ ਹੋ ਗਿਆ ਕਿ ਉਸੇ ਵੇਲੇ ਖਫਣੀ ਪਾ ਕੇ ਸਾਧੂ ਹੋ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗਾ। ਤੋ ਪਿਆਰੀ ਸਾਤ ਸੰਗਤ, ਕਿਸੇ ਵੀ ਪਾਪ ਕਰਨ ਤੋਂ ਪਹਿਲਾਂ ਸੋਚਣਾ ਬਣਦਾ। ਅਮੋਲਕ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ ਲਓਗੇ, ਤੁਹਾਡਾ ਲੋਕ ਵੀ ਸੁਖੀ ਹੋਵੇਗਾ, ਤੁਹਾਡਾ ਪਰਲੋਕ ਵੀ ਸੁਖੀ।

ਸੰਸਾਰ ਤੇ ਕੋਈ ਪ੍ਰਾਣੀ ਇੱਕ ਦੂਸਰੇ ਦਾ ਕੋਈ ਇੱਕ ਕਾਜ ਸਵਾਰ ਸਕਦਾ ਹੈ, ਕੋਈ ਦੋ, ਕੋਈ ਤਿੰਨ, ਕੋਈ ਦਸ, ਕੋਈ ਸੌ, ਮਗਰ ਸਾਰੇ ਕਾਰੇ ਸਵਾਰਨ ਵਾਲਾ ਸਮਰੱਥ ਉਹ ਪਰਿਪੂਰਨ ਪਰਮਾਤਮਾ ਹੈ। ਤੇ ਗੁਰਸਿੱਖ ਇਹ ਯਕੀਨ ਕਰਦਾ ਹੈ ਕਿ ਮੈਂ ਮਨੁੱਖ ਦੇ ਚਰਨਾ ਕਮਲਾਂ ਤੋਂ ਕੀ ਲੈਣਾ ਹੈ, ਮਨੁੱਖ ਦੀ ਓਟ ਕਰਕੇ ਕੀ ਲੈਣਾ ਹੈ, ਕਿਉਂ ਨਾ ਮੈਂ ਉਸ ਪਰਮੇਸ਼ਵਰ ਦੀ ਓਟ ਲਵਾਂ।